ਵਾਹ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो यूनिट नंबर 144-3670-63 नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडी सेवा दे विच हाजिर हां। आपां अज अपने विद्वान वीरां कोलों बहुत कुछ सरवण कीता ते हुण जिंदगी दे जिहड़े कुछ भेद ने इन्हां नूं समझण वास्ते किवें जिंदगी दा जिहड़ा सकारात्मक पक्ष जिहड़ा है उस नूं सामने रख के असी अपने इस जीवन को यानी कि इस पौ सागर चो पार किवें जाना है। पौ सागर इस संसार के जिहड़ियां मुश्किल हालात ने या जिहड़ा इस संसार के विचरदिया होया अच्छा जीवन गुजार के मोह माया तो निर्लेप रह के एक कामयाब जीवन एक अच्छे आचरण का प्रदर्शन करदियां इस जीवन को गुजारना है। ते जो हो चुका है अपने जीवन दे विच उस ते पछतावा करन दी लोड़ नहीं। वो हो गया वह बस नहीं है क्योंकि अगे नूं जिहड़ा है वह सुचेत होने की लोड़ है। इसे करके बाणी चंदा अगे जे दे जे चेती है तां काहे मिले सजा। आसा दी वार रोज पढ़ते हैं। जे अपना ਫਿਊਚਰ ਦੇਖ ਕੇ ਜਾਂ ਪ੍ਰੈਜ਼ੈਂਟ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਮਨ ਨੂੰ, ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾਲ ਹੈ, ਉਸ ਨੂੰ ਨਾਲ ਰੱਖ ਕੇ ਜੇ ਜੀਵਨ ਗੁਜ਼ਾਰ ਰਹੇ ਹਾਂ, ਮਨ ਨੂੰ ਅਕਾਲ ਪੁਰਖ ਦੇ ਹਰੀ ਦੇ ਨਾਲ ਰੱਖ ਕੇ, ਭਾਵ ਮਨ ਦੇ ਵਿੱਚ ਚਿੰਤਨ ਦੇ ਵਿੱਚ, ਜਿਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ, ਸਿਮਰਨ ਕੇਵਲ ਸ਼ਬਦਾਂ ਦੀ ਰੈਪੀਟੇਸ਼ਨ ਨਹੀਂ ਆ, ਸਿਮਰਨ ਇਹ ਆ ਕਿ ਸਾਡੇ ਚਿੰਤਨ ਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਤਾਜ਼ਾ ਰਵੇ। ਆਖਾਂ ਜੀਵਾਂ ਵਿਸਰੇ ਮਰ ਜਾਂ, ਵਿਸਰਨਾ ਨਹੀਂ ਚਾਹੀਦਾ, ਤੇ ਜੇ ਉਹਨੂੰ ਵਿਸਾਰਨਾ ਨਹੀਂ, ਉਹ ਹਮੇਸ਼ਾ ਚੇਤੇ ਆ, ਤੇ ਫਿਰ ਕੁਦਰਤੀ ਗੱਲ ਹੈ ਕਿ ਮਨ ਜਿਹੜਾ ਹੈ ਉਹ ਗੁਣਾਂ ਨਾਲ ਭਰਪੂਰ ਰਹੇਗਾ, ਔਗੁਣਾਂ ਤੋਂ ਦੂਰ ਰਹੇਗਾ। ਜਿੱਥੇ ਗੁਣ ਸਮਾ ਜਾਂਦੇ ਨੇ ਉੱਥੇ ਆਚਰਣ ਚੰਗਾ ਹੋ ਜਾਂਦਾ ਹੈ। ਇਸੇ ਕਰਕੇ ਆਪਾਂ ਜਿਹੜੀ ਪੰਕਤੀ ਨੂੰ ਵਿਚਾਰ ਰਹੇ ਸੀ ਅੱਜ, ਅਗਾਂਹ ਕੋ ਤਾਂਗ ਪਿੱਛਾਂ ਫੇਰ ਨਾ ਮੋੜਣਾ, ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਅੱਗੇ ਵੱਲ ਦੇਖ, ਤਰੱਕੀ ਵੱਲ ਵੱਧ, ਜੀਵਨ ਨੂੰ ਉੱਚਾ ਕਰ, ਪਿੱਛੇ ਦੇ ਹੋ ਚੁੱਕੀਆਂ ਘਟਨਾਵਾਂ ਦੇ ਵਿੱਚ ਝੂਰਨ ਦੀ ਲੋੜ ਨਹੀਂ। ਆਪਣੇ ਆਪ ਦੇ ਵਿੱਚ ਕਾਨਫੀਡੈਂਸ, ਆਪਣੇ ਆਪ ਦੇ ਵਿੱਚ ਭਰੋਸਾ, ਕਿਉਂਕਿ ਸਮੁੱਚੀ ਬਾਣੀ ਦੇ ਵਿੱਚ ਮਨ ਨੂੰ ਆਪੇ ਨੂੰ ਸਮਝਣ ਦਾ ਉਦੇਸ਼ ਮਿਲਿਆ ਹੈ। ਅਸੀਂ ਪਿੱਛੇ ਜਿਹੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਕਿ ਅਸੀਂ ਆਪੇ ਦੀ ਪਛਾਣ ਕਰਨੀ ਸੀ, ਮਨ ਨੂੰ ਸਮਝਾਉਣਾ ਸੀ, ਮਨ ਨੂੰ ਪਾਉਣਾ ਸੀ, ਪਰ ਅਸੀਂ ਰੱਬ ਨੂੰ ਪਾਉਣ ਤੁਰ ਜਾਂਦੇ ਹਾਂ, ਇਹ ਭੁੱਲ ਜਾਂਦੇ ਹਾਂ ਕਿ ਉਹ ਤਾਂ ਅੰਦਰ ਹੀ ਵਸਦਾ ਹੈ। ਜਦੋਂ ਮਨ ਨੂੰ ਸਮਝ ਲਵਾਂਗੇ, ਜਦੋਂ ਗੁਣਾਂ ਨਾਲ ਭਰਪੂਰ ਹੋ ਜਾਵਾਂਗੇ, ਤਾਂ ਜਿਹੜੀ ਉਹ ਕੂੜ ਦੀ ਦੀਵਾਰ ਹੈ, ਜਿਹੜਾ ਉਹ ਇੱਕ ਭੁਲੇਖਾ ਹੈ, ਭਰਮ ਕੀ ਕਾਈ, ਉਹ ਗੁਣਾਂ ਦੇ ਕਰਕੇ ਆਪਣੇ ਆਪ ਹੀ ਹਟ ਜਾਏਗੀ, ਤੇ ਸਾਡੇ ਤੇ ਸਾਡੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹੇਗਾ, ਸਮਝ ਆ ਜਾਏਗੀ। ਅਕਾਲ ਪੁਰਖ ਨੂੰ ਸਰੂਪ ਕਰਕੇ ਤਾਂ ਕਿਸੇ ਨੇ ਨਹੀਂ ਦੇਖਿਆ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਾਜ਼ਿਟਿਵ ਰਹਿਣ ਨਾਲ ਹੀ ਜੀਵਨ ਕਾਮਯਾਬ ਹੁੰਦਾ ਹੈ। ਅਸੀਂ ਨਿਤਨੇਮ ਕਰਦੇ ਹਾਂ ਸ਼ਾਮ ਦੇ ਵੇਲੇ, ਸੌਣ ਵੇਲੇ, ਜਾਂ ਦਿਨ ਦੇ ਇਖਤਿਖਤਾਮ ਤੇ, ਖਾਤਮੇ ਤੇ, ਕੰਮ ਸੰਪੂਰਨ ਹੋਣ ਤੇ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੇ ਜਦੋਂ ਪੰਜਵਾਂ ਸ਼ਬਦ ਸੋਹਿਲਾ ਸਾਹਿਬ ਦਾ ਆਉਂਦਾ ਹੈ ਨਾ, ਉੱਥੇ ਇਹੀ ਆ, ਸੁਣੋ ਕਰੋ ਬੇਨਤੀ, ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਮੇਰੇ ਮਿੱਤਰੋ, ਇਹ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਜਨੋ, ਮੈਂ ਬੇਨਤੀ ਕਰਦਾ ਹਾਂ, ਤੁਸੀਂ ਸੁਣ ਲਓ ਕਿ ਇਹ ਸਮਾਂ ਜਿਹੜਾ ਹੈ, ਇਹ ਸੰਤ, ਇੱਥੇ ਸੰਤ ਅਕਾਲ ਪੁਰਖ ਦੀ ਸੇਵਾ ਦਾ ਸਮਾਂ, ਸੰਤ ਟਹਿਲ ਕੀ ਬੇਲਾ। ਹੁਣ ਅਕਾਲ ਪੁਰਖ ਦੀ ਸੇਵਾ ਜਿਹੜਾ ਰੂਪ ਨਹੀਂ ਹੈ, ਰੰਗ ਨਹੀਂ ਹੈ, ਰੂਪ ਨ ਰੰਗ ਨ ਰੇਖ ਵਿੱਚ ਤ੍ਰੈ ਗੁਣ ਤੇ ਪ੍ਰਾਪਿਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਪ੍ਰਸੰਨ, ਸੋ ਪ੍ਰਸੰਨ, ਉਹਦੀ ਸੇਵਾ ਕਿਵੇਂ ਹੋਣੀ ਹੈ। ਭਾਵ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ ਉਸ ਦੀ ਸੇਵਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਹਰ ਵਸਤ, ਹਰ ਸ਼ੈ ਉਸ ਦੀ ਸੇਵਾ ਕਰ ਰਹੀ ਹੈ, हर शह उस अकाल पुरख दे सिमरन दे विच पाओ। सिमरन धरती कैसे सिमरन कर रही है? धरती अपने फर्ज निभा रही है, अपना कर्तव्य निभा रही है, दिन रात अपने एक्सिस से भी घूमती है, सूर्य की परिक्रमा भी कर रही है, जिदे नाल दिन रात बनते ने, मौसम बनते ने, एक मिली सैकेंड का भी अंतर नहीं होता। जे हो जाए तो परलो आ जाए। ये इस तरह असी जरा अपना वह भी सेवा कर रहे हैं। नाम के तारे सगले जंत, नाम के तारे खंड रहन, यह सारा कुछ जरा उस नाम के उस हुक्म के आसरे च। इस तरह सानू भी उस दे आसरे च रहन की लोड़ आ, उस दे हुक्म दे विच विचरन की लोड़ आ। संत टहल की बेला फिर इहा खाट चलो हर लाहा, आगे बसन सुहेला। हुण आगे कई कथाकार कई विद्वान जो अर्थ करते ने आग्या किसी अगले जहान की गल करते ने, परलोक की गल करते, पर गुरमत का परलोक जड़ा है वह इस जीवन तो अगले जीवन की गल है, किसी होर जन्म की गल नहीं। इस जीवन च जो अज किया इसका फल कल पाना है। जे अज वक्त संभाल लिया, उसकी सेवा च जुट गए, उसकी सेवा च इंसानियत भी आ जाती है। क्यों के मुकत भुगत जुगत तेरी सेवा जिस तू आप कराए। सो ओ जड़ी सेवा है, सेवा करत हुए नहकामी किसको होत प्राप्त स्वामी, उस सेवा दे आसरे ही मनुख जड़ा है ओ आज जो करेगा अगे वो यूज टू हो जाएगा, अगे उन्हें कोई डिफिकल्टी नहीं आएगी, ते अगे दा जीवन जड़ा है वो सहेला हो जाएगा। क्योंकि उस अकाल पुरख दे आदेशां नूं सुनना है। सुनना किवें है? वो इस तरह नहीं कि दिस है सुनिए जानिए शाह ना पाया जाए, वो हम पाओ कर रहे नहीं, वो बाणी चो सानू पता लगेगा। कन्ना दे विच स्पेशल आवाज नहीं आती, हाँ कन्ना दे विच वो बाणी जड़ी सुनते हैं, जड़ी उदी विचार सुनते हैं, सुन सुन जीवा अमृत बाणी हर हर तेरी, सुन सुन होवे परम गति, सुनो नाल ही मेरी अवस्था उच्ची होंदी जाती है। क्यों कि सुनन का मतलब नहीं एक कान चो पाई तो दूजे चो कढ़ दित्ती, नहीं सुनन का मतलब उसे अमल भी करना है। गाविया सुनिया मन रखिए पाओ, वो अमल च भी लियानी है। पाओ जिस तरह बाणी चिम चिम वर्षा अमृत धारा, मन पीवे सुन शब्द विचारा, जेड़े वो विचार ने वो शब्द का ज्ञान है, वो बाणी है जेड़ी मठी मठी वर्खा वांग वरस रही है, ते साड़ा मन जेड़ा है कन्ना द्वारा उसनु पी रहा है। जदों पीएगा मन का अमृत पीना ही जड़ा है ना रोज, वो यही है। असं जीवन दे विच खंडे की पौल एक बार लेंदे हैं, पर असं हर रोज जीवन दे विच अमृत नू छकना है। वो किवें छकना है? उस तरह चिम चिम वरसा अमृत तारा, मन पीवे सुन शब्द विचारा, अमृत पाणी हर हर तेरी, सुन सुन होवे परम गत मेरी। वो दिन ते फिर उदों कि आनंद विनोद करा दिन राती, सदा सदा हर केला जी, उदे नाल आनंदित होना है। पाओ आनंद दी अवस्था विच, आनंद जड़ा है वो एक विस्मादक अवस्था है। जिस तरह असीं वाहगुरु शब्द कहिंदे हां, वाहगुरु वाहगुरु शब्द ते कोई होर अर्थ नहीं है, वो एक विस्माद की अवस्था है। जदों अकाल पुरख की किसी वंडर नू, किसी चमत्कार नू, किसी उन्हां दे बख्शिश ध्यान जांदी है, ਤਾਂ ਮਨੋ ਮਨ ਹੀ ਨਿਕਲ ਜਾਂਦਾ ਵਾਹ ਗੁਰੂ। ਜਿਸ ਤਰ੍ਹਾਂ ਅਰਬੀ ਦੇ ਵਿੱਚ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦਾ ਅਨੁਭਵ ਹੋਵੇ ਤਾਂ ਉਹਨੂੰ ਸਿੱਧਾ ਹੀ ਉਹਦੇ ਮੂੰਹੋਂ ਨਿਕਲ ਜਾਏਗਾ ਸੁਭਾਨ ਅੱਲਾਹ, ਵੰਡਰਫੁਲ ਗੋਡ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਦੋਂ ਭਰੋਸਾ ਕਾਇਮ ਹੋ ਗਿਆ, ਜਦੋਂ ਇਹ ਅਹਿਸਾਸ ਹੋ ਗਿਆ ਕਿ ਉਹਦੀ ਸ਼ਰਨ ਚ, ਫਿਰ ਪਿੱਛੇ ਨਹੀਂ ਦੇਖਣਾ, ਫਿਰ ਜ਼ਿੰਦਗੀ ਚ ਅੱਗੇ ਦੇਖਣਾ ਹੈ। ਕਿਉਂਕਿ ਇਹ ਜੀਵਨ ਜਿਹੜਾ ਹੈ, ਨਾਨਕ ਸਿੰਜ ਇਹ ਹਵਾਰ ਬਹੁੜ ਨਾ ਹੋਈ ਜਾਂਦਾ, ਇਹ ਅਵਸਰ ਕਦੀ ਕਦੀ ਪ੍ਰਾਪਤ ਹੁੰਦਾ। ਇਹ ਮਨੁੱਖਾ ਜੀਵਨ ਜਿਹੜਾ ਹੈ, ਇਹ ਇੱਕ ਵਾਰ ਮਿਲਦਾ, ਦੁਬਾਰਾ ਨਹੀਂ ਮਿਲਦਾ। ਕਈ ਲੋਕ ਜਿਹੜੇ ਆਵਾਗਮਨ ਦੇ ਚੱਕਰ ਚ ਨੇ, ਉਹਨਾਂ ਨੂੰ ਇਹਨਾਂ ਗੱਲਾਂ ਤੋਂ ਸਪਸ਼ਟ ਹੋਣਾ ਬਹੁੜਦਾ ਹੋ ਜਾਂਦਾ, ਫਿਰ ਨਹੀਂ ਹੁੰਦਾ ਜਦੋਂ, ਕਿਉਂਕਿ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਭੋਏ ਗਿਰੇ ਬਹੁੜ ਨਾ ਲਾਗੇਗਾ। ਜਿਸ ਤਰ੍ਹਾਂ ਸਮਾਂ ਮੁੜ ਕੇ ਨਹੀਂ ਆਉਂਦਾ, ਨਦੀਆਂ ਵਹਿ ਰਹੀਆਂ ਨੇ, ਲਗਾਤਾਰ ਵਹਿ ਰਹੀਆਂ ਨੇ, ਪਾਣੀ ਸਮੁੰਦਰ ਚ ਜਾਂਦਾ ਹੈ, ਇੱਕ ਸਰਕਲ ਚੱਲ ਰਿਹਾ ਜੀਵਨ ਦਾ। ਇਸੇ ਤਰ੍ਹਾਂ ਮਨੁੱਖ ਦਾ ਸਰਕਲ ਵੀ ਜਿਹੜਾ ਹੈ ਪਰੇ ਨਹੀਂ ਆ, ਕਿਉਂਕਿ ਮਨੁੱਖ ਪੰਜ ਤੱਤਾਂ ਚੋਂ ਬਣਿਆ, ਜਿਵੇਂ ਆਪਾਂ ਬਾਣੀ ਚ ਵੀ ਜ਼ਿਕਰ ਆਉਂਦਾ ਹੈ, ਪਵਨੇ ਮੈਂ ਪਵਨ ਸਮਾਇਆ, ਮਾਟੀ ਮੈਂ ਪਵਨੇ, ਮਤਲਬ ਜਿਹੜਾ ਜੀਵਨ ਹੈ ਇਹ ਪਵਨ, ਅਗਨੀ, ਹਵਾ, ਮਿੱਟੀ, ਧਰਤੀ, ਇਹਦਾ ਬਣਿਆ ਹੋਇਆ ਪੰਜ ਤੱਤ ਭੌਤਿਕ ਸਰੀਰ ਹੈ। ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਵੀ ਇਹ ਸਰਕਲ ਹੈ, ਪੰਜਾਂ ਤੱਤਾਂ ਤੋਂ ਬਣਿਆ, ਪੰਜਾਂ ਚ ਹੀ ਸਮਾ ਜਾਏਗਾ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਪਹੁੰਚੇ। ਇਹ ਉੱਥੋਂ ਹੀ ਆਇਆ, ਉਸੇ ਸਰਕਲ ਚ ਫਿਰ ਮਿਲ ਜਾਂਦਾ ਹੈ, ਫਿਰ ਮੈਟਰ ਜਿਹੜਾ ਡਿਸਟਰੋਏ ਨਹੀਂ ਹੁੰਦਾ, ਇੱਥੇ ਹੀ ਵਿਚਰਦਾ ਹੈ। ਪਰ ਇਹ ਨਹੀਂ ਆ ਕਿ ਅਸੀਂ ਇਹ ਕਹੀਏ ਕਿ ਨਹੀਂ, ਇੱਕ ਇੱਕ ਯਾਨੀ ਕਿ ਇਹੀ ਆਤਮਾ ਇੱਕ ਜੀਵਨ ਚੋਂ ਨਿਕਲ ਕੇ ਦੂਜੇ ਚਲੀ ਜਾਂਦੀ ਹੈ। ਨਹੀਂ, ਉਹ ਇੱਕ ਜੀਵਨ ਦਾ ਵਿਕਾਸ ਜਿਹੜਾ ਹੈ ਮਨੁੱਖਾ ਦੇਹੀ ਤੱਕ ਪਹੁੰਚਣ ਵਾਸਤੇ, ਜਦੋਂ ਧਰਤੀ ਦੇ ਜੀਵਨ ਆਇਆ, ਉਹ ਜੀਵਨ ਇੱਥੇ ਤੱਕ ਪਹੁੰਚ ਗਿਆ। ਸੋ ਇਸੇ ਕਰਕੇ ਇਹ ਕਹਿ ਰਿਹਾ ਕਿ ਬਈ ਇਸੇ ਹੀ ਜੀਵਨ ਨੂੰ ਕਾਮਯਾਬ ਕਰ, ਇਸੇ ਹੀ ਜੀਵਨ ਚ ਕੁਛ ਖੱਟ ਲੈ, ਕਿਉਂਕਿ ਮੁੜ ਕੇ ਦੁਬਾਰਾ ਕੋਈ ਜਨਮ ਨਹੀਂ ਹੋਣਾ। ਮਨੁੱਖਾ ਸਰੀਰ ਜਿਹੜਾ ਹੈ ਇਹ ਇੱਥੇ ਇੱਕੋ ਵਾਰ ਹੀ ਮਿਲਿਆ, ਵਾਰ ਵਾਰ ਨਹੀਂ ਮਿਲਦਾ। ਸੋ ਇਸੇ ਕਰਕੇ ਆਪਾਂ ਇਹਦੇ ਵਿੱਚ ਯਾਨੀ ਕਿ ਇਸ ਜੀਵਨ ਦੇ ਵਿੱਚ ਗੱਲ ਆਪਾਂ ਜੀਵਨ ਪਾਜ਼ਿਟਿਵ ਜੀਵਨ ਦੀ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਨਾਨਕ ਜੀ, ਜਦੋਂ ਤੱਕ ਇਸ ਦੁਨੀਆਂ ਚ ਮੌਜੂਦ ਆ, ਕੁਝ ਸਿੱਖਣਾ ਹੈ, ਕੁਝ ਸਿਖਾਉਣਾ ਹੈ। ਜੋ ਸਾਨੂੰ ਪਤਾ ਹੈ, ਜੋ ਅਸੀਂ ਆਪਣੇ ਅਨੁਭਵ ਤੋਂ ਪ੍ਰਾਪਤ ਕਰ ਲਿਆ, ਚੰਗੇ ਗੁਣਾਂ ਦੀ ਵੰਡ ਕਰਨੀ ਹੈ ਸ੍ਰਿਸ਼ਟੀ ਦਾ, ਦੇ ਸੁਧਾਰ ਵਾਸਤੇ, ਮਨੁੱਖਤਾ ਦੇ ਸੁਧਾਰ ਵਾਸਤੇ, ਧਰਤੀ ਦੇ ਵਾਤਾਵਰਣ ਵਾਸਤੇ, ਜਿੰਨੇ ਯਤਨ ਹੋ ਸਕਦੇ ਆ, ਇੱਕ ਦੂਜੇ ਦੀ ਮਦਦ ਜਿਹੜੀ ਆ ਜਿੰਨੀ ਹੋ ਸਕਦੀ ਹੈ ਉਹ ਕਰਨੀ ਆ, ਜਿੰਨਾ ਚਿਰ ਜਿਉਂਦੇ ਆ, ਜਿੰਨਾ ਚਿਰ ਇਸ ਧਰਤੀ ਤੇ ਹੈਗੇ ਆ, ਇੰਨਾ ਚਿਰ ਲਰਨ ਕਰਨਾ, ਅਮਲ ਕਰਨਾ। ਕਿਉਂਕਿ ਅਸੀਂ ਆਏ ਹੀ ਇਹ ਧਰਤੀ ਜਿਹੜੀ ਆ, ਇਹ ਧਰਤੀ ਧਰਮਸਾਲ ਹੈ ਇਨਸਾਨ ਦੇ ਵਾਸਤੇ। ਜਿਹੜਾ ਇੱਥੇ ਆਇਆ ਉਸਨੇ ਇੱਥੇ ਧਰਮ ਕਮਾਉਣਾ, ਪਾਓ ਕਰਮ ਕਰਨਾ, ਚੰਗਾ ਕਰਮ ਕਰਨਾ। ਕਰਨਾ ਕੀ ਆ? ਗੁਰੂ ਕੋਲੋਂ ਇਸ ਜੀਵਨ ਦਾ मनोरथ प्राप्त होंदा, युक्ति प्राप्त होंदी है। नानक सतगुर भेटे पूरी होवे जुगत। जदों सतगुरु दा मिलाप हो गया वह युक्ति वह तरीका वह मैथड ऑफ लिविंग जड़ा है वह गुरु ने दस दिता समझा दिता तो फिर की है नानक सतगुर भेटें पूरी होवे जुगत हसंदियां फिलंदियां खावंदियां पैंदियां पैवंदियां विचे होवे मुक्त। जिस मुक्ति नू हासिल करना है वह कहिंदे मरण तो बाद नहीं है वह इस जीवन च, यानी कि जीवन नू इंजॉय करदियां होयां ही जीवन च मुक्त भी रहना है। जिहड़ियां मंदियां ख्वाहिशां ने उहनां नू मार देना है, चंगे गुणां दा धारणी हो जाना है। जिसनों जीवत्या मर रही है कहते हैं इस जीवन दे विच ही व्यक्ति मुक्त होंदा है। गुरबाणी ने किते भी सानू मरण मुक्त की गल नहीं कही, बल्कि गुरबाणी ने मरण मुक्त दे उस कंसैप्ट नू रिजेक्ट दिता। बैणी कहे सुनो रे भगतो मरण मुक्त किन पाई, वो कहते मरण तो बाद भगत जनो यह सुन लो कादी मुक्ति है, जो तो मर ही गए जीवद्या मुक्त चाहिए है उन्हें संसारक बंधना तो विकारा तो फजूल दिया जड़िया जंजीर सेड़िया हुई ने समाज के फजूल फजूल रिवाजा के अंतर्गत। एक व्यक्ति जन्म तो पहला ही वो जड़िया क्यासिया गई कि कर्म कांड ने मरण तो बाद भी जेड़े जेड़ियां ओदी संतान है उन्हूं करनिया ने ते आन तो पहला ओदे पूर्वजा ने जेड़ा वो सारा कुछ करना है ये सारा ही फजूल है। इहदे नाल कोई जीवन की कल्याण नहीं होंदी। जीवन की कल्याण जेड़ी आ वो इस जीवन दे विच जो आप कीता। काल खाए किच हथों दे नानक राह पछाणे सी। इस शब्द दे विच गुरु नानक पातशाह दो तरह के व्यक्तियों की कंपैरिजन करते हैं, शुरुआत करते हैं कर्मकांडियां ते। ज्ञान विहूणा गावे गीत भुखे मुला करे मशीत। वो लोग जिहड़े सिर्फ अपनी रोजी रोटी वास्ते धार्मिक बनते हैं उन्हां दा वो हर धार्मिक रवायत नाल समझौता करनगे, क्योंकि उन्होंने कर्मकांड के उन्होंने पहला अपनी रोजी रोटी देखनी है, क्योंकि वो इस लाइन के आए कदम खट्टू होके कन्न पड़ाए फकर करे हरजात गवाए उन्होंने लोगों का जेडे धार्मिक लिबास विच विचरदे सन। गुर पीर सदाए मंगण जाए ताके भूल लगी पर ऐ मनुख उन्होंने पैरों लगन की लोड़ नहीं है। वो अपने आप में तो कहते हैं असी टीचर हाँ गुरु हाँ पीर हाँ, पर मंगण उन्हें जिन्हों के पीर बनते हैं जिन्हों के रहबर बनते हैं मंगण उन्होंने जाते हैं। दूसरी थां ते वो व्यक्ति काल खाए किच हथों दे नानक राह पछाणे से। असल च जिंदगी दे मकसद की पहचान जड़ी है जिंदगी दी मंजिल दा जड़ी दिखे समझे और उस व्यक्ति नूं है जड़ा उस राह ते तुर रहा है जिथे वह मेहनत करके हक दी कमाई खांदा है अकाल पुरख नूं चेते रखदा है ते नाल वंड के चलदा है। इसे ते ही सिखी दे तीन असूल तीन थम ने धर्म दी किरत करनी नाम जपना ते वंड के छ। नाम जपण का मतलब है उस अकाल पुरख नूं अपने चिंतन च रखना उहदी रजा च रहना उहदे पै च रहना उहदी शरण च रहना ते फिर हर लोड़वंद दी अपनी समर्था मुताबक मदद करनी। जो फालतू है उसनूं सारयां नाल शेयर करना यह सीखी। इत्थों ही गुरु साहिब नाल सिखी दे जीवन का अभ्यास शुरू होंदा है। ਤੇ ਬਾਅਦ ਦੇ ਵਿੱਚ ਸਿੱਖ ਨੇ ਵਰਤਮਾਨ ਸਮੇਂ ਦਸ ਗੁਰੂ ਸਾਹਿਬਾਨ ਦੀ ਦੇ ਹਯਾਤੀ ਸਮੇਂ ਤੋਂ ਬਾਅਦ ਉਹਦੇ ਜੀਵਨ ਦਾ ਲਕਸ਼, ਉਹਦੇ ਜੀਵਨ ਦਾ ਜਿਹੜਾ ਪੈਮਾਨਾ ਹੈ ਉਹ ਕੀ ਹੈ? ਪੂਜਾ ਅਕਾਲ ਕੀ, ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਚਿੰਤਨ ਵਿੱਚ ਰੱਖਣਾ ਹੈ, ਕਿਸੇ ਹੋਰ ਸਾਹਮਣੇ ਚੁੱਕਣਾ ਨਹੀਂ। ਪਰਚਾ ਸ਼ਬਦ ਕਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਆਗਿਆ ਅਨੁਸਾਰ, ਵਿਚਾਰਧਾਰਾ ਅਨੁਸਾਰ ਜੀਵਨ ਨੂੰ ਗੁਜ਼ਾਰਨਾ ਹੈ, ਨਿਭਾਉਣਾ ਹੈ, ਆਪਣੇ ਜੀਵਨ ਦਾ ਮਾਰਗ ਇਸੇ ਮੁਤਾਬਕ ਜਿਹੜਾ ਇਸੇ ਰਸਤੇ ਤੇ ਤੁਰਨਾ ਹੈ। ਤੇ ਦੂਸਰਾ, ਜੇ ਫਿਜ਼ੀਕਲੀ ਦੀਦਾਰ ਕਰਨਾ ਹੈ ਅਕਾਲ ਪੁਰਖ ਦਾ, ਉਹ ਗੁਰੂ ਦੇ ਸਿੱਖਾਂ ਚੋਂ ਆਪਣੇ ਵਰਗੇ ਚੋਂ ਪਾਦੀਦਾਰ ਸਿੱਖ ਆਪਣੇ ਆਪ ਦੇ ਵਿੱਚੋਂ ਵੀ ਸ਼ੁਭ ਗੁਣਾਂ ਨੂੰ ਪਾਲ ਕੇ, ਜੇ ਕੋਈ ਚੰਗੇ ਗੁਣ ਹੈਗੇ ਆ ਅਕਾਲ ਪੁਰਖ ਦਾ ਦੀਦਾਰ ਹੋ ਜਾਂਦਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਨ ਨੂੰ ਸਮਝਣ ਦਾ ਹਰ ਥਾਂ ਤੇ ਉਪਦੇਸ਼ ਹੈ। ਮਨ ਨੂੰ ਸੰਜਮ ਦੇ ਵਿੱਚ ਰੱਖ ਕੇ, ਗਿਆਨ ਪ੍ਰਾਪਤ ਕਰਕੇ, ਵਿਚਾਰਾਂ ਨੂੰ ਜਿਸ ਤਰ੍ਹਾਂ ਸਰੀਰ ਨੂੰ ਅਰੋਗ ਰੱਖਣਾ ਹੈ, ਸਰੀਰ ਦੀ ਸਫਾਈ ਕਰਕੇ, ਜਿਸ ਨੂੰ ਸਰੀਰ ਦੇ ਨਿੱਤਾ ਪ੍ਰਤੀ ਕਸਰਤ ਕਰਨੀ ਹੈ, ਵਧੀਆ ਖਾਣਾ ਹੈ, ਨਾਲ ਦੀ ਨਾਲ ਇਸ਼ਨਾਨ ਕਰਨਾ ਹੈ, ਸਫਾਈ ਰੱਖਣੀ ਹੈ। ਪਰ ਜਿਹੜੀ ਇਹ ਸਫਾਈ ਹੈ ਸਰੀਰ ਤੱਕ ਹੀ ਮਤ ਹੈ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜਾ ਦੇ ਸਾਬਣ ਲਈ ਹੈ। ਪਰ ਜਿਹੜੇ ਵਿਚਾਰ ਨੇ, ਵਿਚਾਰਾਂ ਨੂੰ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਲੱਗਣਾ, ਉਸਨੂੰ ਗਿਆਨ ਦੇ ਨਾਲ ਧੋਣਾ, ਉਸਨੂੰ ਅੱਛਾ ਗਿਆਨ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵਿਚਾਰਨਾ ਹੈ, ਉਸਦੇ ਅੰਤਰਗਤ ਉਹ ਜਿਹੜੀ ਮਤ ਹੈ ਉਹ ਸਾਫ ਹੋਏਗੀ, ਉਹ ਕਲੀਨ ਹੋਏਗੀ। ਕਿਉਂਕਿ ਬਾਣੀ ਚ ਹੀ ਗੁਰੂ ਸਾਹਿਬ ਕਹਿੰਦੇ ਆ, ਪਾਣੀ ਚਿੱਤ ਨਾ ਧੋਪੈ, ਪਾਣੀ ਦੇ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਸਰੀਰ ਨੂੰ ਸਾਫ ਕੀਤਾ ਜਾ ਸਕਦਾ। ਪਾਣੀ ਚਿੱਤ ਨਾ ਧੋਪੈ, ਮੁਖ ਪੀਣੇ ਤਿਕ ਜਾਏ, ਮੂੰਹ ਦੇ ਨਾਲ ਪਾਣੀ ਪੀਣ ਨਾਲ ਪਿਆਸ ਤਾਂ ਮਿਟਦੀ ਆ ਕਿਉਂਕਿ ਸਰੀਰਕ ਲੋੜ ਹੈ, ਪਰ ਉਹਦੇ ਨਾਲ ਚਿੱਤ ਸਾਫ ਨਹੀਂ ਕੀਤਾ ਜਾ ਸਕਦਾ। ਚਿੱਤ ਗਿਆਨ ਦੇ ਨਾਲ ਹੀ, ਤਾਂ ਉਹ ਜਿਹੜਾ ਬੰਦੇ ਦੇ ਵਿੱਚ ਜਿਹੜੀ ਪਾਜ਼ਿਟਿਵਿਟੀ ਆ, ਕਾਲ ਪੁਰਖ ਤੇ ਭਰੋਸਾ ਰੱਖ ਕੇ ਜਿਹੜਾ ਉਸਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਹੈ, ਚੰਗੇ ਗੁਣਾਂ ਦਾ ਧਾਰਨੀ ਹੋ ਕੇ, ਚੰਗੇ ਆਚਰਣ ਦਾ ਧਾਰਨੀ ਹੋ ਕੇ, ਪੈ ਕੇ ਚਰਨ ਕਰ ਭਾਉ ਤੇ ਲੋਹਣੇ ਸੁਰਤ ਕਰੇ, ਨਾਨਕ ਕਹਿ ਸਿਆਣੀ ਔਕਤ ਮਿਲਾਵਾ। ਆਚਰਣ ਸਭ ਤੋਂ ਵੱਡੀ ਚੀਜ਼ ਹੈ, ਜਿਸ ਦੇ ਕਾਰਨ ਮਨੁੱਖ, ਜਿਸ ਨਾਲ ਮਨੁੱਖ ਜਿਹੜਾ ਹੈ ਉਸ ਅਕਾਲ ਪੁਰਖ ਵਰਗਾ, ਯਾਨੀ ਕਿ ਇੱਥੇ ਮਕਸਦ ਹੀ ਜੀਵਨ ਦਾ ਕੀ ਹੈ, ਸਚਿਆਰਾ ਬਣਨਾ, ਯਾਨੀ ਕਿ ਰੱਬ ਵਰਗਾ ਬਣਨਾ, ਗਾਡ ਲਾਈਕ। ਆਓ ਅੱਜ ਦੇ ਵਿਚਾਰਾਂ ਨੂੰ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर हां। पिछले प्रोग्राम के हिस्से दे विच ते कल भी आपां सरदार अजय पाल सिंह दी विचार चर्चा सरवण कर रहे सां कि हैल ते हैवन, स्वर्ग ते नरक की कल्पना बारे। तां किसी वीर ने, हालांकि इस सवाल का जवाब उन्होंने अपनी इस डिस्कशन दे विच दे भी दिता है, पर फिर भी किसी वीर ने यह सवाल जरूर किया है कि भाई की जब गुरबाणी दे विच बार बार कई थावां ते जिक्र आता है आखरत दे विच सजा का, जिवें एक पंक्ति का जिक्र करते हैं, पापी कर्म कमाउंदे करदे हाए हाए, नानक ज्यों मत्थण वधाणिया मत्थे तर वराए। तो इसका मतलब आ कि इंडिकेशन किते ना किते हैगी है। पर मेरे ख्याल वीर जी ने भी अपनी उस डिस्कशन दे विच इस चीज नूं क्लीयर किया है। मैं दोबारा इसनों रिपीट करता कि गुरबाणी का जिहड़ा ईडियम है वह भारतीय ਜਿਹੜੀ ਮਿਥਿਹਾਸਕ ਜਾਂ ਜਿਹੜੀ ਥਿਓਲੋਜੀਕਲ ਪਰੰਪਰਾ ਹੈ, ਜਿਹੜੀ ਉਹ ਜ਼ਮੀਨ ਹੈ ਜਿਹੜੀ ਲੋਕਾਂ ਨੂੰ ਸਮਝ ਆਉਂਦੀ ਸੀ, ਉਹਦਾ ਮੁਹਾਵਰਾ ਈਡੀਅਮ ਜਿਹੜਾ ਹੈ ਉਹੀ ਵਰਤਿਆ ਗਿਆ ਤੇ ਉਹਨਾਂ ਹੀ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੀ ਪੁਨਰ ਵਿਆਖਿਆ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਜਿਹੜੀ ਇਹ ਗੱਲ ਵੀ ਜਿਹੜੇ ਇਸ ਪੰਕਤੀ ਦਾ ਜਿਹੜਾ ਜ਼ਿਕਰ ਆਉਂਦਾ ਇਹ ਵੀ ਹਾਲ ਦੀ ਘੜੀ 'ਚ ਆਉਂਦਾ, ਕਿਸੇ ਮਰਨ ਤੋਂ ਬਾਅਦ ਕਿਸੇ ਸੰਸਾਰ ਦੇ ਵਿੱਚ ਮਧਾਣੀਆਂ ਮੱਥਣ ਦੀ ਗੱਲ ਨਹੀਂ ਹੁੰਦੀ। ਕਿਉਂਕਿ ਮੈਂ ਇਸ ਵਿਸਥਾਰ 'ਚ ਨਹੀਂ ਜਾਵਾਂਗਾ ਕਿ ਸੰਸਾਰ ਦੇ ਕਿਹੜੇ ਕਿਹੜੇ ਧਰਮ ਵਿੱਚ ਕਿਹੋ ਜਿਹੀ ਸਵਰਗ ਦੀ ਕਲਪਨਾ ਕੀਤੀ ਕਿ, ਪਰ ਕਲਪਨਾ ਹੀ ਹੈ, ਕਿਉਂਕਿ ਜਦੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ ਪੁਰਾਤਨ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਨੇ 5,000 ਸਾਲ ਪਹਿਲਾਂ ਜਾਂ 10,000 ਸਾਲ ਪਹਿਲਾਂ ਦਾ ਤਾਂ ਸਾਨੂੰ ਕੋਈ ਖਾਸ ਇਹ ਨਹੀਂ ਮਿਲਦਾ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਬੇਬੀਲੋਨੀਅਨ ਸਨ, ਮਾਇਆ ਸਭਿਅਤਾ ਸੀ, ਚਾਈਨਾ ਦੀ ਜਿਹੜੀ ਸਭਿਅਤਾ ਸੀ ਜਾਂ ਮਿਸਰ ਦੀ ਜਿਹੜੀ ਸਭਿਅਤਾ ਸੀ, ਇਹਨਾਂ ਦੇ ਵਿੱਚ ਵੀ ਸਵਰਗ ਤੇ ਨਰਕ ਦੀ ਕਲਪਨਾ ਕੀਤੀ ਗਈ ਸੀ ਤੇ ਇਹਨਾਂ ਦੇ ਵਿੱਚ ਇੱਥੋਂ ਤੱਕ ਕਿ ਧਰਤੀ ਦੀ ਸ਼ੇਪ ਬਾਰੇ ਵੀ, ਜਿਸ ਤਰ੍ਹਾਂ ਭਾਰਤੀ ਸਭਿਅਤਾ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇੱਕ ਪਾਸੇ ਮੇਹਰ ਪਰਬਤ ਹੈ, ਦੂਜੇ ਪਾਸੇ ਸਮੁੰਦਰ ਹੈ ਤੇ ਧਰਤੀ ਜਿਹੜੀ ਹੈ ਕੱਛੂ ਕੰਮ ਦੇ ਉੱਪਰ ਹੈ। ਇਸੇ ਤਰ੍ਹਾਂ ਤੇ ਧਰਤੀ ਨੂੰ ਫਲੈਟ ਮੰਨਿਆ ਜਾਂਦਾ ਸੀ। ਚਾਈਨਾ ਦੇ ਵਿੱਚ ਇਹ ਸੀ ਕਿ ਧਰਤੀ ਇੱਕ ਟੇਬਲ ਵਾਂਗ ਫਲੈਟ ਹੈ ਤੇ ਇਸ ਦੇ ਉੱਪਰ ਇੱਕ ਟੇਬਲ ਵਰਗੀ ਇੱਕ ਫਲੈਟ ਕੋਈ ਸ਼ਹਿਰ ਜਿਸ ਦੇ ਉੱਪਰ ਉਸਦੇ ਚਾਰ ਕੋਨਿਆਂ ਦੇ ਵਿੱਚ ਸਵਰਗ। ਇਸੇ ਤਰ੍ਹਾਂ ਕਿਤੇ ਤਸ਼ਤਰੀ ਵਾਂਗੂ ਕਿ ਜਿਸ ਤਰ੍ਹਾਂ ਦਾ ਸੀ, ਮਤਲਬ ਜਿਹੜੀ ਉਹਨਾਂ ਦੀ ਕਲਪਨਾ ਸੀ ਧਰਤੀ ਦੀ, ਪਰਨਾਲ ਦੇ ਨਾਲ ਹੀ ਸਵਰਗ ਤੇ ਨਰਕ ਦੀ ਆਪਣੀ ਆਪਣੀ ਕਲਪਨਾ ਸੀ। ਫਿਰ ਬਾਅਦ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਗੁਰਬਾਣੀ ਚ ਜ਼ਿਕਰ ਆਉਂਦਾ, ਬੇਤ ਤੇ ਕਤੇਬ। ਭਾਰਤੀ ਉਪ ਮਹਾਂਦੀਪ ਦੇ ਜਿੰਨੇ ਵੀ ਵਿੱਚ ਰਚੇ ਗਏ ਜਿਹੜੇ ਗ੍ਰੰਥ ਨੇ, ਜਿਹੜੀਆਂ ਪੁਸਤਕਾਂ ਨੇ, ਉਹਨਾਂ ਸਾਰਿਆਂ ਨੂੰ ਇਡੀਓਮੈਟਿਕਲੀ ਵੇਦ ਕਿਹਾ ਗਿਆ। ਇੱਕ ਤਾਂ ਹੋ ਗਿਆ ਨਾ ਚਾਰ ਵੇਦਾਂ ਦੀ ਗੱਲ, ਪਰ ਜਿਹੜੀਆਂ ਉਪਨਿਸ਼ਦਾਂ ਵਗੈਰਾ ਸਾਰਾ ਹੀ, ਇਸੇ ਕਰਕੇ ਵੇਦ ਕਤੇਬ ਤੇ ਕਤੇਬ ਜਿਹੜੇ ਸ਼ਾਮੀ ਧਰਮਾਂ ਦੇ, ਭਾਵੇਂ ਉਹ ਬਾਈਬਲ ਹੈ, ਭਾਵੇਂ ਉਹ ਕੁਰਾਨ ਹੈ, ਭਾਵੇਂ ਅੰਜੀਰ ਹੈ, ਤੌਰਾਤ ਹੈ, ਇਹਨਾਂ ਸਾਰਿਆਂ ਦਾ ਜਿਹੜਾ ਉਸਨੂੰ ਕਤੇਬ ਦੇ ਸਮੂਹ ਦੇ ਵਿੱਚ ਰੱਖਿਆ ਗਿਆ ਹੈ। ਵੇਦਾਂ ਦੇ ਆਧਾਰ ਤੇ ਵੀ, ਖਾਸ ਤੌਰ ਤੇ ਜਿਹੜੇ ਓਰਿਜਨਲ ਚਾਰ ਵੇਦ ਨੇ ਉਹਨਾਂ ਦੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਹੈ, ਪਰ ਉਸ ਤੋਂ ਬਾਅਦ ਜਿਹੜੀਆਂ ਉਪਨਿਸ਼ਦਾਂ ਨੇ ਜਾਂ ਜਿਹੜੇ ਪੁਰਾਣ ਨੇ, ਗਰਭ ਪੁਰਾਣ ਵਗੈਰਾ, ਉਹਨਾਂ ਦੇ ਵਿੱਚ ਬਾਜ਼ਾਬਤਾ ਇੱਕ ਕਾਲਪਨਿਕ ਜਿਹੜਾ ਸਵਰਗ ਤੇ ਕਾਲਪਨਿਕ ਨਰਕ, ਨਰਕ ਜਿਹੜਾ ਹੈ ਤੇ ਦੋਨਾਂ ਦੇ ਵਿੱਚ, ਪਰ ਕਿਤੇ ਵੀ ਇਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਤੇ ਫਿਰ ਇੱਧਰ ਭਾਰਤੀ ਜਿਹੜਾ, ਮਤਲਬ ਜਿਹੜਾ ਸ਼ਾਮੀ ਧਰਮ ਨੇ, ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ, ਉਹ ਡੈਫੀਨੇਸ਼ਨ ਹੈ, ਉਹ ਮਿਲਦੀ ਹੀ ਨਹੀਂ। ਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ, ਕਈ ਲੋਕਾਂ ਦੇ ਪੋਡਕਾਸਟ ਸੁਣਦੇ ਹਾਂ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ, ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ, ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ, ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਹੈ ਨਹੀਂ, ਗੁਰਮਤ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ, ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ, ਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ, ਧਰਮ ਰਾਜ ਕਿਹੋ ਜਿਹਾ ਸੀ, ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ, ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ, ਮਲਾਇਕ ਸਨ, ਉਹ ਕਿਹੋ ਜਿਹੇ ਸਨ, ਇੱਧਰ ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸ ਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ, ਪਹਿਲਾਂ ਤਾਂ ਕੁਛ ਲੋਕ ਝੂਠ ਬੋਲ ਰਹੇ ਹੁੰਦੇ ਆ, ਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਕਈ ਵਾਰੀ, ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ ਤੇ ਮੈਡੀਟੇਸ਼ਨ ਦੇ ਨਾਂ ਤੇ ਕੋਈ ਕਹਿੰਦਾ ਮੈਂ ਸੂਰਜ ਤੇ ਮੁੜ ਕੇ ਆਇਆ, ਕੋਈ ਕਹਿੰਦਾ ਮੈਂ ਕਿਸੇ ਪਲੈਨਟ ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ, ਕੋਈ ਕਹਿੰਦਾ ਜੀ ਯਾਨੀ ਕਿ ਉਹ ਸਾਰਾ ਕੁਛ ਜਿਹੜਾ ਹੈ ਜੇ ਉਸਨੂੰ ਬੜੀ ਬਾਰੀਕੀ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਉਹਦਾ ਐਨਾਲਿਸਿਸ ਕੀਤਾ ਜਾਏ ਤਾਂ ਉਹ ਹੈਲੂਸੀਨੇਟਿਡ ਸਟੇਟ ਆਫ ਮਾਇੰਡ ਹੋ ਸਕਦਾ ਹੈ ਜੇ ਉਹ ਸੱਚ ਕਹਿ ਰਹੇ ਨੇ, ਤੇ ਜੇ ਝੂਠ ਕੋਲੋਂ ਬਣਾ ਕੇ ਕਿਹਾ ਤੇ ਉਹਨਾਂ ਦਾ ਰੱਬ ਰਾਖਾ, ਉਹਨਾਂ ਦੀ ਆਪਣੀ ਸੋਚ ਹੈ। ਪਰ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਸਰੇਆਮ ਜਿਹੜਾ ਹੈ ਰੱਦ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇਹ ਸਵਾਲ ਕੋਈ ਕਰਦਾ ਕਿ ਆਖਰਤ ਕੀ ਹੈ, ਤਾਂ ਉਹ ਇੱਕੋ ਗੱਲ ਚ ਸਮਝਾ ਦਿੰਦੇ ਆ। ਬਾਣੀ ਦੇ ਵਿੱਚ ਆਉਂਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜਿਹੜੇ ਕਿ ਸਾਡੇ ਫਾਊਂਡਰ ਨੇ, ਓਰੀਜਨਲ ਸੋਰਸ ਨੇ ਗੁਰਮਤ ਦੀ। ਉਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ, ਇਹ ਤਾਂ ਕਿਤੇ ਨਜ਼ਰ ਹੀ ਹੈ, ਕਿਤੇ ਤਾਂ ਸਪਸ਼ਟ ਹੀ ਨਹੀਂ ਆ। ਆਹ ਉਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ, ਚੇਤਨਾ ਹੈ, ਉਹ ਕਿੱਥੇ ਜਾ ਕੇ ਸਮਾ ਜਾਂਦੀ ਹੈ। ਬਾਣੀ ਚ ਜ਼ਿਕਰ ਆਉਂਦਾ ਨਾ ਪਵਨੇ ਮੈਂ ਪਵਨ ਸਮਾਇਆ, ਕਿਤੇ ਸਵਰਗ ਨਰਗ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੌਣ ਹਾਰੇ ਕੀ ਕੌਣ ਟੇਕ। ਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ ਤੇ ਇਹੋ ਜਿਹਾ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ, ਇਹ ਮਨੁੱਖ ਦੀਆਂ ਦੀ ਇਸਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ, ਉਹ ਮਨੁੱਖ ਦੀ ਜਾਗਤ, ਮਨੁੱਖ ਦੀ ਜਿਉਂਦੇ ਮਨੁੱਖ ਦੀ ਜਿਹੜੀ ਚੇਤਨਾ ਹੈ, ਜਿਹੜੀ ਉਸ ਸਟ੍ਰੀਮ ਆਫ ਕੌਨਸ਼ੀਅਸਨੈਸ ਹੈ, ਇਹ ਉਹਦੇ ਨਾਲ ਜੁੜਿਆ ਹੋਇਆ। ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ ਉਹ ਸਾਡੀ ਸੋਚਣੀ ਤੇ ਸਾਡੀ ਕੌਨਸ਼ੀਅਸਨੈਸ ਤੇ, ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ, ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਤ ਤੇਰੇ ਗੁਣ ਗਲਿਆ ਰਹਾ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਫਾਸੈ ਛੂਟਸ ਮੂੜੇ ਕੌਣ ਕੁਣੀ। ਆਪਾਂ ਇਸਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ, ਇੱਕ ਹਵਾਲਾ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ। ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦਾ, ਕਿਉਂਕਿ ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਾਹਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਦਾ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ, ਸਵਰਗ ਹੈ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨੁਰਗ ਕਿਆ ਸਵਰਗ ਤੁਮਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ ਸਤਿਗੁਰ ਕੇ ਪ੍ਰਸਾਦੇ। ਜਾਂ ਬਾਣੀ ਜੇ ਵੀ ਆਉਂਦਾ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਨਾ ਉਹਦੀ ਹੈਸੀਅਤ, ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਸੀ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਭਾਵ ਜਿਸ ਨੂੰ ਮੁਕਤੀ ਕਹਿੰਦੇ ਆ, ਬੰਧਨਾਂ ਤੋਂ ਆਜ਼ਾਦ ਹੋਣਾ। ਤੁਸੀਂ ਗੁਰਮਤਿ ਨੇ ਤਾਂ ਉਹ ਮਰਨ ਤੋਂ ਬਾਅਦ ਤਾਂ ਕਿਸੇ ਮੁਕਤੀ ਦਾ ਜ਼ਿਕਰ ਹੀ ਨਹੀਂ ਕੀਤਾ, ਬੰਧਨਾਂ ਤੋਂ ਆਜ਼ਾਦ ਹੋਣ ਦਾ ਰਹਿਣਾ, ਭਾਵ ਜਿਹੜੇ ਸੰਸਾਰ ਦੇ ਦੀਆਂ ਕਰਮ ਕਾਂਡ ਦੇ ਨਾਂ ਤੇ, ਭਰਮ ਦੇ ਨਾਂ ਤੇ, ਰਿਚੁਅਲਸ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ ਜਿਹੜੀਆਂ ਜ਼ੰਜੀਰਾਂ, ਅਣਦਿਸੀਆਂ ਜ਼ੰਜੀਰਾਂ ਜਿਹੜੀਆਂ ਨੇ, ਸੰਘਲਾਂ ਨੇ ਜਿਹੜੀਆਂ, ਜਿਹਨਾਂ ਦੇ ਨਾਲ ਮਨੁੱਖ ਨੂੰ ਬੰਨਿਆ ਗਿਆ ਹੈ, ਇਸ ਤੋਂ ਸੁਤੰਤਰ ਹੋਣਾ ਹੀ ਜਿਹੜਾ ਹੈ ਗੁਰਮਤਿ ਦੇ ਹਿਸਾਬ ਮੁਕਤੀ। ਇਸੇ ਕਰਕੇ ਜੀਵਨ ਮੁਕਤ ਦੀ ਗੱਲ ਕਰੀ, ਪ੍ਰਾਪਤੀ ਆ ਗਿਆ ਆਤਮ ਹਤਾਵੇ, ਜੀਵਨ ਮੁਕਤ ਸੁੱਖ ਆਵੇ, ਜਿਹੜਾ ਹੁਕਮ ਦੇ ਵਿੱਚ ਰਿਹਾ, ਜਿਹੜਾ ਲਾਜ਼ ਆਫ ਕਾਸਮਾਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਿਆ ਔਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਹੀ ਮਾਇਨਿਆਂ ਦੇ ਵਿੱਚ ਕਬੀਰ ਸਾਹਿਬ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ ਪਰਿਓ ਕਾਲ ਸਭੇ ਜਗ ਉੱਪਰ ਮਾਏ ਲਿਖੇ ਪ੍ਰਾਂਗਿਆਂ ਨੀ, ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪਹਿਲਾ ਇੱਕ ਬੰਧਨ ਆ, ਇੱਕ ਗੁਲਾਮੀ ਆ, ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ, ਕਬੀਰ ਸਾਹਿਬ ਉਹਨੂੰ ਪਰਮ ਗਿਆਨੀ ਕਹਿੰਦੇ ਕਿਉਂਕਿ ਪਰਮ ਵਿੱਚ ਪਏ ਹੋਏ ਨੇ। ਉਹ ਕਹਿੰਦੇ ਆ ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ। ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ, ਪ੍ਰੈਕਟੀਕਲ ਕੀਤਾ, ਉਹ ਸੁਤੰਤਰ ਹੋ ਗਏ, ਪਾਵਰ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ, ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ, ਜਿਹਨਾਂ ਨੂੰ ਮੌਤ ਦਾ ਡਰ ਹੀ ਖਤਮ ਹੋਇਆ, ਅਕਾਲ ਦਾ ਭੈ ਹੀ ਖਤਮ ਹੋ ਗਿਆ, ਅਕਾਲ ਨਾਲ ਜੁੜ ਗਏ। ਇਹੀ ਜਿਹੜਾ ਹੈ ਸਵਰਗ ਤੇ ਨਰਕ ਦੀ ਗੱਲ ਹੈ, ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ, ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ। ਤੇ ਹੁਣ ਕਿਉਂਕਿ ਬਾਣੀ ਚਾਹੁੰਦਾ ਜੋ ਚਿੱਤ ਜੇ ਚਿੱਤ ਲਿਆ ਸੋ ਮੈਂ ਪਾਇਆ, ਇਹੀ ਸਾਡੇ ਵਾਸਤੇ ਸਵਰਗ ਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ। ਨਾਨਕ ਨਾਮ ਧਿਆਏ ਸੁਖ ਪਾਇਆ, ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ ਚ ਵੀ, ਜਿੰਨੀ ਨਾਮ ਤੇ ਆਇਆ ਗਹਿ ਮਸਕਤ ਕਾਲ, ਨਾਨਕ ਤੇ ਕੁਝ ਲੈ ਕੇ ਤੀ ਛੁੱਟੀ ਨਾ। ਸਟਰਗਲ ਗੱਲ ਜਿਸਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ ਜਿਹੜਾ ਹੈ, ਉਹ ਆਪਣੇ ਆਪ ਨੂੰ ਅੱਛੇ ਆਚਰਨ ਦਾ ਭਾਗੀ ਬਣਨਾ, ਬਨ ਚਰਿੱਤਰਵਾਨ ਬਣਨਾ ਹੈ, ਤੇ ਉਹੀ ਤਪ ਹੈ। ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ। ਕਬੀਰ ਸਾਹਿਬ ਕਹਿੰਦੇ ਆ ਸਭ ਕੋਈ ਚਲਤ ਕਹਿਤ ਹੈ ਊਹਾ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਹੀ ਸਵਰਗ ਵਿੱਚ ਜਾਣ ਦੀਆਂ ਗੱਲਾਂ ਤਾਂ ਕਰਦੇ ਨੇ, ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਸਵਰਗ ਹੈ ਕਿੱਥੇ। ਉਸ ਤੋਂ ਪਹਿਲਾਂ ਜਿਹੜੀ ਇਹ ਸ਼ਬਦ ਦਾ ਸਿਲਸਿਲਾ, ਇਸੇ ਪੰਨੇ ਤੇ ਕਬੀਰ ਸਾਹਿਬ ਦਾ ਪਹਿਲਾ ਜਿਹੜਾ ਸ਼ਬਦ ਆ ਰਿਹਾ ਹੈ, ਪਹਿਲੇ ਜਿਸ ਛੰਦ ਵਿੱਚ ਗੱਲ ਕਰ ਰਹੇ ਨੇ, ਉੱਥੇ ਵੀ ਉਹ ਕਿਸੇ ਮੁਸਲਮਾਨ ਵਿਅਕਤੀ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਇਸਲਾਮ ਵਿੱਚ ਆ ਜਾ, ਉੱਥੇ ਬਹਿਸ਼ਤ ਮਿਲੇਗਾ, ਉਹਨੂੰ ਜਵਾਬ ਦੇ ਰਹੇ ਨੇ। ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ, ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ, ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ, ਇਹ ਸਾਰਾ ਕੁਛ ਹੈ। ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾ ਕੇ ਖੇਲ ਖਲਾਸੀ, ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ, ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ, ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ। ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਭਾਈ ਮੇਰੀ ਤੇ, ਮੈਂ ਗਰੀਬ ਆਦਮੀ ਹਾਂ, ਮੇਰੀ ਤੇ ਉੱਥੇ ਜਾਣ ਦੀ ਕੋਈ ਇਹ ਨਹੀਂ। ਤੇ ਫਿਰ ਉਹ ਸਮਝਾ ਰਿਹਾ, ਦੋ ਜਵਾਬ ਹੋਏ ਬਜਗਾਰੀ, ਦਾਸ ਕਬੀਰ ਤੇਰੀ ਪਨੋ ਸਮਾਨਾ, ਪਿਸਤ ਨਜ਼ੀਕ ਰਾਖ ਰਹਿਮਾਨ। ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ, ਮੈਨੂੰ ਕਿਸੇ ਹੋਰ ਪਿਸਤ ਦੀ, ਕਿਸੇ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤੇ ਇਸਦਾ ਗਲਤ ਜ਼ਿਕਰ ਕਰ ਰਹੇ ਨੇ, ਪਰ ਕਿਸੇ ਨੂੰ ਪਤਾ ਉਹ ਕਿੱਥੇ ਹੈ? ਰਹਾਵ ਦੀ ਪੰਕਤੀ, ਇਹ ਸਵਾਲ ਹੈ, ਸੋਚਣ ਵਾਸਤੇ ਕਹਿ ਰਹੇ ਨੇ, ਨਾ ਜਾਣੋ ਬੈਕੁੰਠ ਹੈ ਕਹਾਂ, ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਹੈ। ਫਿਰ ਅੱਗੇ ਉਹ ਸਵਾਲ ਕਰਦੇ ਆ, ਇੱਥੋਂ ਤੱਕ ਕਹਿੰਦੇ ਆ, ਆਪ ਕਾ ਮਰਮ ਨਾ ਜਾਣਾ, ਪਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ, ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ, ਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ, ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਬੈਕੁੰਠ ਦੇ ਦੀ ਜਾਣਕਾਰੀ ਦੇ ਰਹੇ ਨੇ। ਜਬ ਲਗ ਮਨ ਬੈਕੁੰਠ ਕੀ ਆਸਾ, ਤਬ ਲਗ ਨਾ ਹੀ ਚਰਨ ਨਿਵਾਸ। ਗੁਰਮਤ ਦਾ ਸਿਧਾਂਤ ਇਹ ਆ, ਜਿਸ ਨੂੰ ਕਬੀਰ ਸਾਹਿਬ ਇੱਥੇ ਸਪਸ਼ਟ ਕਰ ਰਹੇ ਨੇ, ਜਿਵੇਂ ਕਹਿੰਦਾ, ਸੇਵਾ ਕਰਤ ਹੋਏ ਨਾਕਾਮੀ, ਕਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਉਸਦੀ ਕੋਈ ਆਕਾਂਕਸ਼ਾ ਨਹੀਂ ਆ, ਤੇ ਉਹ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ, ਨਾ ਕਿ ਜੇ ਉਹਦੇ ਮਨ ਦੇ ਅੰਦਰ ਕੋਈ ਕੋਈ ਲਾਲਚ ਹੈ, ਤੇ ਫਿਰ ਉਹ ਪ੍ਰਾਪਤੀ ਹੋਏਗੀ ਨਹੀਂ। ਇਸੇ ਕਰਕੇ ਇੱਥੇ ਵੀ ਉਹ ਕਹਿੰਦੇ ਆ ਕਿ ਜੇ ਮਨ ਦੇ ਵਿੱਚ ਕਿਸੇ ਸਵਰਗ ਦੀ, ਕਿਸੇ ਹੋਰ ਪਦਾਰਥ ਦੀ, ਕਿਸੇ ਹੋਰ ਗਿਫਟ ਦੀ, ਕਿਸੇ ਹੋਰ ਸਥਿਤੀ ਦੀ ਆਸ ਰੱਖ ਕੇ ਅਕਾਲ ਪੁਰਖ ਨੂੰ ਪਿਆਰ ਕਰਨਾ ਹੈ, ਤਾਂ ਫਿਰ ਤਾਂ ਉਹ ਨਿਵਾਸਾ ਜਿਹੜਾ ਅਕਾਲ ਪੁਰਖ ਦੇ ਨਾਲ ਜਿਹੜੇ ਪ੍ਰੇਮ ਹੈ, ਤਬ ਲੱਗਣਾ ਹੀ ਚਰਨ ਨਿਵਾਸਾ, ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਮੁਮਕਿਨ ਹੀ ਨਹੀਂ। ਫਿਰ ਉਹ ਸਵਾਲ ਕਰਦੇ ਆ, ਭਈ ਮੈਨੂੰ ਤਾਂ ਪਤਾ ਨਹੀਂ, ਖਾਈ ਕੋਟ ਨਾ ਪੜ ਲਪਗਾਰਾ, ਨਾ ਪੜ ਲਪਗਾਰਾ, ਨਾ ਜਾਣੋ ਬੈਕੁੰਠ ਦੁਆਰਾ। ਮੈਨੂੰ ਉਹ ਸ਼ਹਿਰ, ਉਹ ਕਿੱਲਾ, ਉਸ ਦੇ ਇਰਦ ਗਿਰਦ ਜਿਹੜੀ ਫਜ਼ੀਲ, ਜਾਂ ਉਸ ਕਿੱਲੇ ਦੀ ਕੋਈ ਦੀਵਾਰ ਜਿਹੜੀ ਉੱਪਰ, ਜਿਹੜੀ ਇੱਕ ਕਿੱਲੇ ਦੇ ਬਾਹਰ ਹੁੰਦਾ ਨਾ ਪਾਣੀ ਦਾ, ਇੱਕ ਕਿੱਲੇ ਦੀ ਅੰਦਰ ਦੀਵਾਰ ਹੁੰਦੀ ਹੈ, ਖਾਈ ਹੁੰਦੀ ਹੈ ਬਾਹਰ, ਇੱਕ ਫਜ਼ੀਲ ਹੁੰਦੀ ਹੈ। ਮੈਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ, ਉਹ ਕਿਹੋ ਜਿਹੀ ਹੈ, ਤੇ ਨਾ ਹੀ ਪਤਾ ਹੈ, ਨਾ ਕਿਸੇ ਨੂੰ ਪਤਾ ਹੈ ਕਿ ਬੈਕੁੰਠ ਦਾ ਗੇਟ ਕਿਹੜਾ ਹੈ, ਦੁਆਰ ਕਿਹੜਾ ਹੈ। ਫਿਰ ਉਹ ਕਹਿੰਦੇ ਆ ਬੜੇ ਐਕਸਪਲੇਨ ਕਰਕੇ, ਕਹੋ ਕਬੀਰ ਅਬ ਕਹੀਏ ਕਾਹੇ, ਇਹਨਾਂ ਲੋਕਾਂ ਨੂੰ ਇਹ ਕਹਿ ਰਹੇ ਵੀ ਕਿਸ ਨੂੰ ਸਮਝਾਈਏ ਇਹ ਗੱਲ। ਸਾਧ ਸੰਗਤ ਬੈਕੁੰਠੇ ਆਏ, ਜਿੱਥੇ ਸਾਧ ਸੰਗਤ ਹੈ ਉੱਥੇ ਹੀ ਬੈਕੁੰਠ ਹੈ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਚ ਕਹਿ ਰਹੇ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜੀਆਂ ਇਹ ਚੀਜ਼ਾਂ ਨੇ, ਮੁਕਤੀ, ਸੰਸਾਰ ਦੇ ਵਿੱਚ ਵਿਚਰਨਾ, ਤੇ ਲਾਈਫ ਸਟਾਈਲ, ਜੁਗਤ, ਕਿਸ ਢੰਗ ਨਾਲ ਜੁਗਤ ਜੀਵਨ ਗੁਜ਼ਾਰਨਾ ਹੈ, ਕਿਵੇਂ ਜੀਵਨ ਨੂੰ ਇੰਜੋਏ ਕਰਕੇ ਗੁਜ਼ਾਰਨਾ ਹੈ, ਇਹ ਤੇਰੀ ਸੇਵਾ ਦੇ ਵਿੱਚ ਹੀ ਹੈ। ਪਰ ਇਹ ਸਾਰਾ ਕੁਛ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਆਪ ਇਹ ਉਦਮ ਬਖਸ਼ਦਾ ਹੈ। ਨਾਲ ਹੀ ਤਾਂ ਬੈਕੁੰਠ ਜਿਹੜਾ ਆਪਣਾ ਟਾਪਿਕ ਹੈ, ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ ਐ ਅਕਾਲ ਪੁਰਖ, ਤੂੰ ਆਪੇ ਹੀ ਮਨੁੱਖ ਦੇ ਅੰਦਰ ਉਹ ਇੰਸਪਾਇਰੇਸ਼ਨ ਪੈਦਾ ਕਰਦਾ ਹੈ, ਜਿਸ ਦੇ ਨਾਲ ਮਨੁੱਖ ਨੂੰ ਉਸ ਥਾਂ ਦੀ ਸੋਝੀ ਹੋ ਜਾਂਦੀ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਆ, ਜਾਂ ਜਿਹੜਾ ਆਪਣੇ ਮਨ ਦੇ ਅੰਦਰ ਤੇਰੀ ਸਿਫਤ ਨੂੰ, ਤੇਰੇ ਗੁਣਾਂ ਨੂੰ ਵਸਾ ਲੈਂਦਾ ਹੈ, ਉੱਥੇ ਹੀ ਉਸ ਇਕੱਠ ਦੇ ਵਿੱਚ ਵੀ, ਉਸ ਥਾਂ ਤੇ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਜਾਂ ਹਿਰਦੇ ਦੇ ਅੰਦਰ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ, ਜਿੱਥੇ ਤੇਰੇ ਨਾਲ ਅਭੇਦਤਾ ਹੋ ਗਈ ਗੁਣਾ ਕਰਕੇ, ਅਸਲ ਦੇ ਵਿੱਚ ਸੱਚਖੰਡ, ਅਸਲ ਦੇ ਵਿੱਚ ਬੈਕੁੰਠ ਜਾਂ ਸਵਰਗ ਜਿਹੜਾ ਹੈ ਉਹ ਉਸੇ ਥਾਂ ਤੇ ਹੈ। ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲੈ। ਬਾਕੀ ਜਿਹੜੇ ਉਹ ਕਾਲਪਨਿਕ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ, ਇਸੇ ਕਰਕੇ ਸੰਸਾਰ ਦੇ ਵੱਡੇ ਵੱਡੇ ਦਾਰਸ਼ਨਿਕ ਜਿਹੜੇ ਕਿ ਸੂਫੀਆਨਾ ਰੰਗ ਦੇ ਵਿੱਚ ਵੀ ਰੰਗੇ ਹੋਏ, ਜਿਹੜੇ ਆਪਣੇ ਅਧਿਆਤਮਿਕਤਾ ਦੇ ਕਾਰਨ ਜਾਂ ਗਿਆਨ ਦੇ ਕਾਰਨ, ਸ਼ਬਦ ਦੇ ਕਾਰਨ ਉਸ ਲੈਵਲ ਤੱਕ ਪਹੁੰਚੇ ਹੋਏ ਨੇ, ਉਹ ਸਾਫ਼ ਕਹਿ ਦਿੰਦੇ। ਇਕਬਾਲ ਦਾ ਵੀ ਇੱਕ ਨਹੀਂ, ਇਕਬਾਲ ਇਸ ਤੇ ਨਹੀਂ ਜ਼ਿਕਰ ਕਰਦਾ, ਪਰ ਗਾਲਿਬ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ, ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ। ਜਿਸ ਤਰ੍ਹਾਂ ਦੀ ਉਹ ਕਲਪਨਾ ਦੀ ਗੱਲ ਕਰਦੇ ਆ, ਤੇ ਇੱਥੇ ਵੀ ਕਬੀਰ ਸਾਹਿਬ ਸਾਫ਼ ਕਹਿ ਰਹੇ ਆ ਕਿ ਆਪਣ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਖਾਨਾ ਬਖਾਨਾ। ਸੋ ਇਸੇ ਕਰਕੇ ਜਿਹੜਾ ਹੁਣ ਵੀਰ ਸਵਾਲ ਇਹ ਕਰਦਾ ਹੈ ਕਿ ਬਈ ਬਾਣੀ ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀਆਂ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਵਿੱਚ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਹੈ ਕਿ ਅਸੀਂ ਇੱਕ ਵਧੀਆ, ਇੱਕ ਸੁੰਦਰ, ਪਰੇਸ਼ਾਨੀਆਂ ਤੋਂ ਰਹਿਤ ਇੱਕ ਪਾਜ਼ਿਟਿਵ ਜੀਵਨ, ਇੱਕ ਸਕਾਰਾਤਮਕ ਜੀਵਨ ਕਿਵੇਂ ਗੁਜ਼ਾਰਨਾ, ਪਾਓ ਜਿਸ ਨੂੰ ਕਿਹਾ ਕਿ ਪਾਓ ਸਾਗਰ ਤੋਂ ਪਾਰ ਕਿਵੇਂ, ਇੱਕ ਕਾਮਯਾਬ ਜੀਵਨ ਕਿਵੇਂ ਜੀਵਣਾ ਹੈ, ਕਿਹੜੀ ਯੁਗਤੀ ਨਾਲ ਜੀਣਾ ਹੈ, ਉਸਦੀ, ਕਿਉਂਕਿ ਉਸ ਜੀਵਨ ਦਾ ਲਕਸ਼ ਜਿਹੜਾ ਇਸੇ ਸ਼ਬਦ ਦੇ ਵਿੱਚ ਆ ਗਿਆ ਨਾ ਕਿ ਜਿਸ ਮਨ ਜਿਸ ਦੇ ਅੰਦਰ ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸ, ਕਿਉਂਕਿ ਮਨੋਰਥ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਨਮੁਖ ਹੋਣਾ ਹੈ, ਅਭੇਦਤਾ ਹੈ, ਤੇ ਜੇ ਮਨ ਦੇ ਅੰਦਰ ਸਿਰਫ ਬੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਇਹ ਕਹਿੰਦਾ ਨਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਉਹ ਬੰਦਿਆਂ ਵਰਗਾ ਹੀ ਚਾਹੀਦਾ। ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਇਆ ਜੁਗਤ, ਉਹ ਯੁਗਤੀ, ਉਸ ਲਾਈਫ ਸਟਾਈਲ ਜਿਹੜਾ ਉਹ ਪ੍ਰਾਪਤ ਹੋ ਜਾਂਦਾ, ਹੱਸਣਦਿਆਂ, ਖਿਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚ ਹੋ ਗਏ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਕੇ ਛਕਣਾ, ਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਪਾਓ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਸੁਖ ਸੁਨਿਆਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹੀ ਇੱਕ ਸਫਲ ਜੀਵਨ ਹੈ। ਉਸੇ ਸਫਲ ਜੀਵਨ ਦੀ ਜਿਹੜੀ ਗੱਲ ਹੈ ਗੁਰਮਤ ਨੇ ਸਾਨੂੰ ਸਮਝਾਈ ਹੋਈ ਹੈ, ਆਓ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਦੇ ਸੰਬੰਧ ਦੇ ਵਿੱਚ ਆਪਾਂ ਅੰਮ੍ਰਿਤ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਛੋਟਾ ਜਿਹਾ ਤੁਹਾਨੂੰ ਇੱਕ ਕਲਿੱਪ ਸੁਣਾਉਂਦੇ ਹਾਂ, ਤੇ ਖਾਸ ਕਰਕੇ ਜਿਹੜੇ ਵੀਰ ਜਾਂ ਭੈਣ, ਇੱਕ ਹੋਰ ਤਰ੍ਹਾਂ ਦਾ ਪ੍ਰੋਪੋਗੰਡਾ ਜਿਹੜਾ ਕੌਮ ਦੇ ਵਿੱਚ ਫੈਲਾਇਆ ਜਾ ਰਿਹਾ।
1: ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੰਨ ਗਰੀਬ ਨਵਾਜ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਿਰਪਾ ਕਰਦੇ ਹਨ। ਕੀ ਸਭਾ ਬਣਿਆ ਹੋਇਆ ਹੈ ਜੀਆਂ ਦਾ, ਯਤਨ ਕਰਦਾ ਹੈ ਬਹੁਤੀ ਰੋਕੜੀ ਧਨ ਇਕੱਤਰ ਕਰਨ ਦਾ, ਸੋ ਜਾਂ ਯਤਨ ਕਰਦਾ ਹੈ ਪਰਮੇਸ਼ੁਰ ਵਾਹਿਗੁਰੂ ਨਾਲ ਵੀ ਸੁਭਾਅ ਕੀ ਬਣਿਆ ਹੈ। ਜਦੋਂ ਥੋੜਾ ਜਿਹਾ ਹੀ ਕਿਸੇ ਸਤਾ ਦੇ ਨਸ਼ੇ ਵਿੱਚ ਆਉਂਦਾ ਹੈ ਤੇ ਰੱਬ ਨੂੰ ਹੀ ਟੱਬ ਸਮਝਣ ਲੱਗ ਪੈਂਦਾ ਹੈ। ਯਤਨ ਕਰਦਾ ਹੈ ਮੈਂ ਪਰਮੇਸ਼ੁਰ ਨੂੰ ਜਿਵੇਂ ਬਾਕੀ ਸਾਰਿਆਂ ਨੂੰ ਮੈਂ ਭਰਮਾ ਲਿਆ ਹੈ, ਮੈਂ ਰੱਬ ਨੂੰ ਵੀ ਭਰਮਾ ਲੈਣਾ, ਰੱਬ ਨੂੰ ਵੀ ਮੈਂ ਚਲਾਕੀ ਦੇ ਨਾਲ ਇੱਥੋਂ ਨਿਕਲ ਜਾਵਾਂਗਾ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਅੰਤਰ ਜਾਮੀ ਹੈ, ਕੈਸਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਚੰਗਿਆਂ ਤੇ ਮੰਦਿਆਂ ਦਾ ਸਾਰਿਆਂ ਦਾ ਹੀ ਜਾਣਨ ਵਾਲਾ ਹੈ ਉਹ ਪਰਮੇਸ਼ੁਰ ਵਾਹਿਗੁਰੂ। ਉਹ ਭਾਈ ਜਿਹੜੇ ਅੰਦਰ ਇੱਥੋਂ ਤੱਕ ਆਪਾਂ ਬਚਨ ਪੜ੍ਹਦੇ ਹਾਂ, ਦੇ ਕਵਾਰ ਅਣਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਟੱਕ। ਜਿਹੜਾ ਕਿਸੇ ਦੇ ਪਾਸੋਂ ਸਾਰੀ ਦੁਨੀਆਂ ਦੇ ਪਾਸੋਂ ਹੀ ਲੁਕਾ ਕਰਕੇ ਜਿਹੜੇ ਪਾਪ ਕਰਦਾ ਹੈ, ਪਰਾਏ ਘਰਾਂ ਨੂੰ ਜਾ ਕਰਕੇ ਛੋਹਦਾ ਹੈ, ਤਨ ਪਰਮੇਸ਼ੁਰ ਵਾਹਿਗੁਰੂ ਦੇ ਦਰ ਤੇ ਉਹ ਵੀ ਲੇਖਾ ਤੇਰਾ ਲਿਆ ਜਾਣੇ, ਕਿਉਂਕਿ ਅੰਤਰਜਾਮੀ ਤੇਰੇ ਅੰਦਰ ਦੀਆਂ ਕੀਤੀਆਂ ਹੋਈਆਂ ਨੂੰ ਜਾਣਨ ਵਾਲਾ ਹੈ। ਉਹ ਕਦੀ ਵਾਸਤੇ ਵੀ ਇਹ ਗੱਲ ਚੇਤੇ ਰੱਖ, ਉਹ ਪਰਮੇਸ਼ੁਰ ਵਾਹਿਗੁਰੂ ਜਿਹਦੇ ਬਾਬਤ ਭਗਤਾਂ ਨੇ ਕਿਹਾ ਹੈ ਕਿ ਭਾਈ ਉਹ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ, ਸਭ ਨਾਲੋਂ ਨੇੜੇ ਤੇਰੇ ਪਰਮੇਸ਼ੁਰ ਵਾਹਿਗੁਰੂ ਬੈਠਾ ਹੋਇਆ ਹੈ। ਸੋ ਕੈਸਾ ਉਹ ਬੇਅੰਤ ਸਵਾਮੀ ਪਰਮੇਸ਼ੁਰ ਹੈ ਜਿਸ ਨੂੰ ਕਹਿੰਦੇ ਇਹ ਭਰਮਾਉਣ ਦਾ ਯਤਨ ਕਰਦਾ, ਪਰਮੇਸ਼ੁਰ ਨੂੰ ਵੀ ਭਰਮਾਉਣ ਦਾ ਯਤਨ ਕਰਦਾ ਹੈ। ਇੱਥੋਂ ਤੱਕ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖ ਜਿਸ ਸਮੇਂ ਇਸੇ ਪਾਵਨ ਅਸਥਾਨ ਤੇ ਉਸਤਾਦ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੋਣਾ ਪਾਸੋਂ ਮਹਾਰਾਜ ਜੀ ਦੀ ਅੰਤਰਜਾਮਤਾ ਦੀ ਕਥਾ ਜਦੋਂ ਪੜ੍ਹਾਈ, ਮੈਨੂੰ ਕਹਿਣ ਲੱਗੇ ਪੁੱਤਰ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਅੰਮ੍ਰਿਤ ਵੇਲਾ। ਮੈਂ ਕਿਹਾ ਜੀ ਕਿਵੇਂ? ਕਹਿੰਦੇ ਸਤਿਗੁਰੂ ਸਾਹਿਬ ਜੀ ਇੰਨੀ ਬਖਸ਼ਿਸ਼ ਕਰਦੇ ਇਸ ਸਮੇਂ ਦੇ ਵਿੱਚ, ਕਹਿੰਦੇ ਜੇ ਕੋਈ ਮਨੁੱਖ ਪਾਪ ਚਿਤਵਦਾ ਹੈ, ਕਹਿੰਦੇ ਮਹਾਂਪੁਰਖਾਂ ਪੜ੍ਹਾਇਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭੰਡਰਾਂ ਵਾਲੇ ਮਹਾਂਪੁਰਖਾਂ ਨੇ ਕਿ ਜੇ ਕੋਈ ਮਨੁੱਖ ਪਾਪ ਚਿਤਵਦਾ ਹੈ ਪਰ ਉਹ ਕਰਮ ਸਰੀਰ ਕਰਕੇ ਨਹੀਂ ਕਰਦਾ ਤੇ ਉਹਨੂੰ ਉਹਦਾ ਫਲ ਭਾਵ ਉਹ ਕੀਤੇ ਹੋਏ ਚਿਤਵੇ ਹੋਏ ਦਾ ਫਲ ਸਤਿਗੁਰੂ ਸਾਹਿਬ ਜੀ ਨਹੀਂ ਦਿੰਦੇ। ਪਾਪ ਕਰਮ ਤੇ ਜੇ ਸਰੀਰ ਕਰਕੇ ਕਰੇਗਾ ਤੇ ਤਾਂ ਹੀ ਉਹਦਾ ਜਿਹੜਾ ਦੋਸ਼ ਹੈ ਉਹਦੇ ਸਿਰ ਤੇ ਲੱਗੇਗਾ। ਪਰ ਕਹਿੰਦੇ ਇੰਨੀ ਬਖਸ਼ਿਸ਼ ਹੈ ਜੇ ਇਸ ਦਰ ਤੇ ਜਾਂ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਚੰਗਾ ਚਿਤਵ ਲਵੇ ਪਰ ਉਹਦੇ ਪਾਸੋਂ ਹੋਵੇ ਨਾ, ਉਹਦੀ ਸ਼ਮਤਾ ਨਾ ਹੋਵੇ ਜਾਂ ਸਮਾਂ ਨਾ ਲੱਗੇ, ਉਹਦਾ ਮਹਾਤਮ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੇ ਦਿੰਦੇ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੇਰੇ ਕੀਤੇ ਹੋਏ ਚੰਗੇ ਤੇ ਮੰਦਿਆਂ ਨੂੰ, ਮਹਾਰਾਜ ਕਹਿੰਦੇ ਉਹ ਅੰਤਰਜਾਮੀ ਹੈ, ਤੇਰੀਆਂ ਅੰਦਰ ਦੀਆਂ ਜਾਣਨ ਵਾਲਾ। ਅੰਤਰਜਾਮੀ ਕਿਹੜਾ? ਦੇਸੀ ਜੀ ਭਾਸ਼ਾ ਚ ਜਿਹੜਾ ਅੰਦਰ ਦੀ ਵੀ ਬੁੱਝ ਲੈਂਦਾ ਹੋਵੇ, ਜਿਹੜਾ ਤੂੰ ਸੋਚਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਵਿਣ ਬੋਲਿਆ ਸਭ ਕੁਛ ਜਾਣਦਾ, ਇੱਥੇ ਬੋਲਣ ਦੀ ਲੋੜ ਨਹੀਂ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ, ਅਜਿਹੇ ਸਤਿਗੁਰੂ ਹਨ ਤੈਨੂੰ ਰਸਨਾ ਤੋਂ ਬੋਲਣ ਦੀ ਲੋੜ ਹੀ ਨਹੀਂ। ਐਸੇ ਗਰੀਬ ਨਵਾਜ ਹਨ, ਅੰਦਰ ਦੀਆਂ ਜਾਣਨ ਵਾਲੇ ਨੇ। ਇਸ ਕਰਕੇ ਕਹਿੰਦੇ ਵੇਖ ਯਤਨ ਤੇ ਬੜਾ ਕਰਦਾ ਹੈ ਕਿ ਆਪਣੇ ਪਾਪਾਂ ਨੂੰ ਲੁਕਾ ਲਵਾਂਗਾ ਪਰ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਲੁਕਾਇਆ ਨਹੀਂ ਜਾਣਾ।
1: ਪਾਪ ਕਰੇ ਕਰ ਮੁਕਰ ਪਾਵੇ,
0: ਸੁਭਾਅ ਬਣਿਆ ਪਾਪ ਕਰਦਾ ਹੈ ਤੇ ਸਿਰ ਮੁਕਰ ਜਾਂਦਾ, ਪਾਪ ਕਰਦਾ ਹੈ ਪਾਪ ਕਰਕੇ ਤੇ ਫਿਰ ਮੁਕਰਦਾ ਹੈ। ਤੇ ਹੁਣ ਤੇ ਅਗਾਂਹ ਹੀ ਲੰਘ ਗਏ, ਹੁਣ ਤੇ ਝੂਠੀਆਂ ਰਿਪੋਰਟਾਂ ਵੀ ਤਿਆਰ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਆ ਕੇ ਕਹਿੰਦੇ ਪੇਸ਼ ਕਰ ਦੇਵਾਂਗੇ ਤੇ ਬਚ ਜਾਵਾਂਗੇ। ਪਾਪ ਕਰਨਾ ਤੇ ਗਰੀਬ ਨਵਾਜ ਕਹਿੰਦੇ ਫਿਰ ਮੁਕਰਨ ਦਾ ਯਤਨ ਕਰਦਾ ਕਿ ਸ਼ਾਇਦ ਮੁਕਰਿਆਂ ਗਲ ਬਣ ਜਾਵੇਗੀ। ਨਹੀਂ ਭਾਈ, ਪਾਪ ਕਰਕੇ ਸੁਭਾਅ ਬਣਿਆ ਹੋਇਆ ਜੀਆਂ ਦਾ। ਕਹਿੰਦੇ ਪਹਿਲਾਂ ਪਾਪ ਕਰਦਾ ਫਿਰ ਮੁਕਰਦਾ ਕਿਉਂ ਜੀ? ਕਾਰਨ ਕੀ ਹੈ?
1: ਪੇਖ ਕਰੈ ਨਿਰਬਾਨਾ।
2: ਪੇਖ ਬਣਾਇਆ ਹੋਇਆ ਨਿਰਬਾਨਾ ਵਾਲਾ, ਬਾਨਾ ਨਾਮ ਦੁੱਖ ਦਾ ਵੀ ਹੁੰਦਾ, ਮੈਨੂੰ ਦੁੱਖ ਹੀ ਨਹੀਂ ਪਾਉਂਦਾ ਜੀ। ਨਿਰਬਾਨੇ ਭਾਵ ਮੈਂ ਨਿਰਬਾਨ ਹਾਂ, ਸਾਰੇ ਸੰਸਾਰ ਤੋਂ ਨਿਰਲੇਪ ਆ, ਮੇਰੇ ਵਰਗਾ ਸੱਚਾ ਸੁੱਚਾ ਸੰਸਾਰ ਤੇ ਹੈ ਹੀ ਕੋਈ। ਪਹਿਲਾਂ ਤੇ ਪਰਦੇ ਚ ਹੋ ਕਰਕੇ ਪਾਪ ਕਰਦਾ, ਉਦੋਂ ਸੋਚਦਾ ਮੈਨੂੰ ਕਿਹੜਾ ਕੋਈ ਵੇਖ ਰਿਹਾ, ਫਿਰ ਮੁਕਰਨ ਦਾ ਯਤਨ ਕਰਦਾ। ਭੇਖ ਬਣਾਇਆ ਹੋਇਆ ਬਾਹਰੋਂ ਅਜਿਹਾ, ਪਰ ਇਹ ਉਹ ਦਰ ਹੈ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਦਰ, ਇਹ ਉਹ ਹੈ ਇੱਥੇ ਪਈ ਉੱਥੇ ਸੱਚੋ ਹੀ ਸੱਚ ਲਿਬੜੇ ਚੁਣ ਵੱਖ ਕੱਢੇ। ਜਜ ਮਾਲਿਆ ਥਾਓ ਨਾ ਪਾਇਣ ਕੂੜਿਆਰ ਮੋਹ ਕਾਲੇ, ਦੋਜਗ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲੇ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਅਜਿਹੇ ਸਰਾਫ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ। ਇੱਥੇ ਵਲ ਛਲ ਚਲਾਕੀਆਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਚੱਲਣੀਆਂ ਨਹੀਂ, ਜਿਤਨੇ ਮਰਜ਼ੀ ਵੀ ਯਤਨ ਕਰ ਲੈ ਉਹ ਚੱਲਣਗੇ ਨਹੀਂ। ਕਿਉਂ? ਇੱਥੇ ਸੱਚ ਦਾ ਨਿਬੇੜਾ ਹੋਣਾ ਹੈ, ਇਹ ਸੱਚ ਦਾ ਤਖ਼ਤ ਹੈ, ਇੱਥੇ ਸੱਚ ਹੀ ਨਿਬੜੂਗਾ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਭੇਖ ਬਣਾਇਆ ਹੋਇਆ ਨਿਰਬਾਨਾ ਦਾ ਤੇ ਕਰਦਾ ਪਾਪ ਹੈ ਫਿਰ ਮੁਕਰਦਾ ਹੈ। ਤੇ ਭਾਈ ਇਹ ਗੁਰੂ ਅਜਿਹਾ ਹੈ, ਫਿਰ ਮੇਰੀ ਤੇ ਵਿਦਿਆ ਹੀ ਇਸੇ ਦਰ ਦੀ ਹੈ। ਮੈਨੂੰ ਬਚਨ ਚੇਤੇ ਆ ਗਿਆ, ਇਸੇ ਦਰ ਤੇ ਕਥਾ ਕਰਦੇ ਹਾਂ। ਕਦੀ ਮੇਰੇ ਉਸਤਾਦ ਜੀ ਨੇ ਬਚਨ ਕਹੇ ਸਨ, ਕਹਿਣ ਲੱਗੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਗੁਰੂ ਸਾਡੇ ਕਿਤੇ ਤੰਬੂ ਦੇ ਕਿੱਲੇ ਨਾ ਪੁੱਟੇ। ਕਿਹੜੇ ਜੀ? ਇੱਕ ਕਥਾ ਆਉਂਦੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਚੱਲਦੇ ਹੋਏ ਸਾਹਿਬ ਬਾਬਾ ਬਾਲਾ ਜੀ ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਦੇ ਨਾਲ ਸੁਭਾਇਮਾਨ ਹਨ, ਇੱਕ ਨਗਰ ਵਿੱਚ ਪਹੁੰਚੇ ਹਨ ਤੇ ਉਸ ਨਗਰ ਵਿੱਚ ਬੜਾ ਵੱਡਾ ਮੇਲਾ ਲੱਗਾ ਹੋਇਆ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਸਿੱਖੋ ਇਹ ਮੇਲਾ ਕਿਸ ਗੱਲ ਦਾ, ਇੱਥੇ ਇੰਨੀ ਜ਼ਿਆਦਾ ਇਕੱਠ ਕਿਉਂ ਹੈ? ਕਹਿਣ ਲੱਗੇ ਪਰਮੇਸ਼ਰ ਦੇ ਪਿਆਰਿਓ ਤੁਸੀਂ ਨਹੀਂ ਜਾਣਦੇ? ਕਹਿੰਦੇ ਨਹੀਂ। ਕਹਿੰਦੇ ਇੱਥੇ ਬੜੇ ਵੱਡੇ ਕਰਨੀ ਵਾਲੇ ਮਹਾਤਮਾ ਮਹਾਂਪੁਰਖ ਰਹਿੰਦੇ ਨੇ, ਉਹਨਾਂ ਦਾ ਨਾਮ ਹੈ ਸੌ ਸੁਹਾਗਣ। ਅੱਛਾ ਜੀ, ਇਹ ਸੌ ਸੁਹਾਗਣ ਨਾਮ ਕਿਉਂ ਰਖਾਇਆ ਹੋਇਆ ਹੈ? ਕਹਿੰਦੇ ਜੀ ਉਹ ਇਸਤਰੀਆਂ ਵਾਲੇ ਕੱਪੜੇ ਪਾ ਕਰਕੇ ਰੱਖਦੇ ਨੇ, ਕੱਪੜੇ ਇਸਤਰੀਆਂ ਵਾਲੇ ਪਾਉਂਦੇ ਨੇ, ਹੈ ਮਰਦ ਜਾਮਾ ਹੈ। ਤੇ ਜੇ ਕੋਈ ਪੁੱਛਦਾ ਹੈ ਬਾਬਾ ਜੀ ਤੁਸੀਂ ਇਸਤਰੀਆਂ ਵਾਲੇ ਵਸਤਰ ਕਿਉਂ ਪਾਏ ਨੇ, ਤੇ ਇੱਕੋ ਹੀ ਬਚਨ ਕਹਿੰਦੇ ਨੇ ਉਹ ਸਹੁ ਅਕਾਲ ਪੁਰਖ ਜੋ ਹੈ ਨਾ, ਉਹ ਪਰਮੇਸ਼ਰ ਹੀ ਸਾਰਿਆਂ ਦਾ ਪਤੀ ਹੈ ਤੇ ਮੈਂ ਉਹਦੀ ਸੁਹਾਗਣ ਹਾਂ। ਮੈਂ ਉਹ ਆਪਣੇ ਆਪ ਨੂੰ ਉਹਨਾਂ ਇਸਤਰੀ ਰੂਪ ਕਰਕੇ ਜਾਣਨਾ ਕੀਤਾ ਹੈ। ਗਰੀਬ ਨਿਵਾਜ ਉਹਨਾਂ ਦਾ ਸਥਾਨ ਹੈ ਤੇ ਹਰ ਜਿਹੜੀ ਪੁੰਨਿਆ ਦੀ ਦਿਹਾੜਾ ਹੈ ਪੂਰਨਮਾਸ਼ੀ ਤੇ ਉਹਨਾਂ ਦੇ ਪਾਸ ਵੱਡਾ ਮੇਲਾ ਲੱਗਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਫਿਰ ਭਾਈ ਅਜਿਹੇ ਮਹਾਤਮਾ ਦੇ ਦਰਸ਼ਨ ਤੇ ਕਰਨੇ ਚਾਹੀਦੇ ਨੇ, ਕੀ ਸਾਨੂੰ ਉਹਨਾਂ ਦੇ ਦਰਸ਼ਨ ਹੋ ਸਕਦੇ ਨੇ? ਤੇ ਉਹ ਹੱਸ ਕੇ ਕਹਿਣ ਲੱਗੇ, ਨਹੀਂ ਮਹਾਰਾਜ ਉਹਨਾਂ ਦੇ ਦਰਸ਼ਨ ਅਜੇ ਨਹੀਂ ਹੋ ਸਕਦੇ, ਅਜੇ ਤੇ ਉਹ ਆਪਣੇ ਸਹੁ ਨੂੰ ਮਿਲ ਰਹੇ ਹਨ, ਅਜੇ ਤੇ ਉਹ ਸਹੁ ਦੇ ਨਾਲ ਬਚਨ ਬਲਾਸ ਕਰ ਰਹੇ ਨੇ। ਤੇ ਸਹਿਬ ਬਾਬਾ ਮਰਦਾਨਾ ਜੀ ਨੇ ਬਚਨ ਕਰ ਦਿੱਤੇ, ਕਹਿਣ ਲੱਗੇ ਜਿਹੜੇ ਸਹੁ ਨਾਲ ਗੱਲਾਂ ਕਰਦਾ ਉਹ ਸਹੁ ਤੇ ਬਾਹਰ ਦਰਵਾਜ਼ੇ ਤੇ ਖਲੋਤਾ ਹੋਇਆ ਆ, ਇਹ ਕਿਹੜੇ ਸਹੁ ਨਾਲ ਗੱਲਾਂ ਪਿਆ ਕਰਦਾ ਹੈ? ਜਾ ਉਹਨੂੰ ਜਾ ਕਰਕੇ ਸੁਨੇਹਾ ਦਹੋ, ਸਹੁ ਮਾਲਕ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਿਰੰਕਾਰ ਸਰੂਪ ਆਪ ਚੱਲ ਕਰਕੇ ਆਏ ਨੇ, ਆ ਉਹਨਾਂ ਦੇ ਦਰਸ਼ਨ ਕਰ ਲੈ ਜਿਹਨਾਂ ਨੂੰ ਅਡੀਕ ਦੱਸ। ਤੇ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਅਜਿਹੇ ਬਚਨ ਸੁਣ ਕੇ ਵੀ ਉਹ ਟਲੇ ਨੀ, ਕਹਿਣ ਲੱਗੇ ਐਵੇਂ ਭਰਮ ਭੁਲੇਖੇ ਨਾ ਪਾਓ, ਉਹ ਪਰਮੇਸ਼ਰ ਦੇ ਨਾਲ ਬਚਨ ਕਰਕੇ ਜਦੋਂ ਵਿਹਲੇ ਹੋਣਗੇ ਤੇ ਤੁਹਾਨੂੰ ਮਿਲ ਪੈਣਗੇ। ਤੇ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਭਾਵਕ ਹੀ ਬਚਨ ਕੀਤਾ, ਕਹਿੰਦੇ ਚੱਲ ਭਾਈ ਮਰਦਾਨਿਆ, ਫਿਰ ਜਿਹਨਾਂ ਗੱਲਾਂ ਕਰਦਾ ਉਹਨਾਂ ਕਰਦਾ ਹੀ ਰਹਿਣ ਦੇ, ਪਰਮੇਸ਼ਰ ਦਾ ਭਾਣਾ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਮੁੱਖ ਘੁਮਾਇਆ ਰੱਬ ਦਾ ਪਾਣਾ, ਇੰਨੀ ਤੇਜ਼ ਹਵਾ ਚੱਲੀ ਆਪਣਾ ਇਤਿਹਾਸ ਜੇ ਤੇਜ਼ ਹਵਾ ਚੱਲੀ, ਜਿਹੜਾ ਤੰਬੂ ਲੱਗਾ ਹੋਇਆ ਸੀ ਉਹ ਤੰਬੂ ਦੇ ਕਿੱਲੇ ਪੁੱਟੇ ਗਏ ਤੇ ਤੰਬੂ ਉੱਡ ਗਿਆ। ਜਦੋਂ ਤੰਬੂ ਉੱਡਿਆ ਦੁਨੀਆਂ ਦੇ ਲੋਕਾਂ ਨੂੰ ਇਹ ਦੱਸਣ ਵਾਲਾ ਮੈਂ ਸਹੁ ਸੁਹਾਗਣ ਹਾਂ, ਵੇਖਿਆ एक पराई इस्त्री नाल उस वार दे विच मंद कर्म कर रहा से दुनिया ते पा जुगड़ गया जिन्नू दुनिया दे लोग संत कहिंदे सन जिहड़ा निर्वाण बन के घूमदा सी ओ विकारी हो करके प्रगट संसार विच हो गया। धन गरीब नवाज सच्चे पातशाह कहिंदे भाई बड़े यतन करदा हां रब नूं भरमाउण दे परमाया नहीं हो जाना वो ते अंदर दियां जानन वाला है भावे जिन्ने मर्जी पाप कर करके मुकरदा जावे भेख कर निर्बाने निर्बाण होने दे भेख करदा है उत्थे चलाकी नहीं चलनी। साडे बजुर्ग धारना पढ़िया करदे सन उत्थे अमलां दे होने ही नबेड़े किसे ने तेरी जात पुछनी उत्थे ते अमल करतूत की है तेरी तेरी करतूत तू किन्नी करतूत का मालिक है उस गल का लेखा होना यह नहीं जानिया जाना तू कि घर जमया है कितों का है तेरी पीढ़ी केड़ी है उत्थे ते भाई परमेश्वर वाहिगुरु जी दे घर सो जेड़ा है उत्थे अमल का ही नबेड़ा है अमल का ही नबेड़ा इस करके जतन तो बड़े करता है पर जे शरण में आ जाए जिमें सौ सागण का भला होया सी उवें ही हो सकता उवें हो नहीं सकता। वो कथा अगे आउंदी है कुछ समय बाद कृपालू सतगुरु साहब जी दे पास सौ सहागण ने पहुंच करके बेनती की सी गरीब नवाज मेरा भला कर दवो। तन कृपालू सतगुरु साहब जी ने कहा सी चंगा जे शरण विच आया है ते तेरा भी पंथ परमेश्वर वाहिगुरु चला देवेगा उहदा अज भी पंथ चलता है अजे ही महाराज जी कहिंदे भाई पाप करके मुकरदा है बाहर जतन होर बनाउंदा है विखालना होर चाहुंदा है जे
1: जानत दूर तुम है प्रभ
2: नेरा एवें क्यों करदा है कहिंदे भाई इन्हे परमेश्वर वाहिगुरु नूं दूर जाणिया होया समझदा की है कि रब बड़ी दूर है अजे में बेवकूफा वाले सवाल होंदे रब नेड़े ते कसुन मूर्ख कहिंदा पउ कसोनी नेड़े है कसुन तू मार ही देना है रब दा की पता बौड़े ते ना बौड़े। पर कृपालू सतगुरु साहब जी कहिंदे जिन्नू दूर जाण रिहा है तुम्हें प्रभ नेर ओ भाई तेरे नेड़े है ओ अजिहा काल पुरख वाहिगुरु है वेख किते कौडे दे वस विच पए होया ने बेनती ते करके वेखना। भाई मरदाना जी ने साहब बाबा मरदाना जी ने बेनती की कृपालू जी कृपा करो रहमत करो मैं फसया होया तो मैनू आण के कढ लवो। किड्डी प्यारी कथा है मेरे गुरदेव किड्डे बख्शंद हन मैं तो दूर ही जाणिया ना सानू समझाउण लई साहब बाबा मरदाना जी नू जे आखिए जी भुख लगदी नहीं धन बाबा मरदाना जी धन भाई बाला जी सानू समझाउण दा जतन करदे ने। सजना मेरे सतगुरु साहब जी जिहड़ी आपां कथा पढ़दे आ ना के मापे कमापे नहीं हुंदे पुत कपुत हो जांदे ने ये केवल मेरे सतगुरु धन गुरु नानक देव साहिब महाराज जी नाल ढुकदी जे संसार ते मापे कमापे हुंदे भी आपां वेखदे आं ते पुत कपुत हुंदे भी आपां वेखदे आपां अजिहियां मावां भी वेखदे आं जिहड़ियां बच्चियां नूं मार दिंदियां ते अजिहे बच्चे भी वेखदे आं जिहड़े मां नूं मार दिंदे ने। पर एक धन सतगुरु गुरु नानक देव सच्चे पातशाह महाराज जी अजिहे पिता कृपालू सतगुरु साहब जी हन जेड़े कदी कमापे नहीं असी पुत्र कपुत्र जरूर हाँ पर मेरे गरीब नवाज सच्चे पातशाह जी की इस कथा विच भी इहो ही संदेश है पुत फिक्र ना कर जदों जिथे अरदास करेगा उथे ही हाजर नाजर हो जावांगे उथे ही हाजर नाजर अरदास तो इहो ही कीती है पहला क्या महाराज किथे मैनू लैके जंगलां च तुरे फिरदे जे चंगा फिर मैं चले जाना चंगा भाई मरदानिया तेरी मर्जी है पर साडा तेरे बिना सरदा नहीं। भाई बाला जी जदों खडूर साहब ये कथा सुनाई ना संगतां नूं ते उत्थे दसदे आ मैं आख्या महाराज जाण दो जांदा जी भाई बाला जी कहिंदे मैं क्या महाराज जांदा ते जाण दवो। गरीब नवाज सच्चे पातशाह कहिंदे नहीं भाई बाला जी सानू साडा इहदे

0: ਕੇ ਦਿੰਦਾ ਕਿ ਪੂਰਬ ਵੱਲੋਂ ਬਹੁਤੀ ਕਮਾਈ ਹੋ ਜਾਵੇਗੀ। ਉਧਰ ਤੱਕਦਾ, ਉਧਰ ਨੂੰ ਜਾਣ ਦਾ ਯਤਨ ਕਰਦਾ, ਉੱਥੇ ਪਹੁੰਚਦਾ ਤੇ ਫੇਰ ਹੱਥ ਖਾਲੀ ਦੇ ਖਾਲੀ, ਉੱਥੋਂ ਵਾਪਸ ਮੁੜ ਕੇ ਫੇਰ ਦੱਖਣ ਵਾਲੀ ਬਾਹੀ ਨੂੰ ਚਲਾ ਜਾਂਦਾ, ਉਧਰੋਂ ਫੇਰ ਹੱਥ ਖਾਲੀ ਦੇ ਖਾਲੀ, ਫਿਰ ਪੱਛਮ ਨੂੰ ਤੱਕਦਾ ਹੈ, ਉੱਥੋਂ ਵੀ ਭੁੱਖਾ ਹੀ ਮਰਦਾ ਵਾਪਸ ਮੜ ਆਉਂਦਾ ਹੈ, ਫਿਰ ਪਹਾੜਾਂ ਨੂੰ ਚੜ ਜਾਂਦਾ। ਕਹਿੰਦਾ ਚੰਗਾ ਫਿਰ ਉੱਥੇ ਹੀ ਪੱਤਰ ਪੁੱਤਰ ਖਾ ਕੇ ਗੁਜ਼ਾਰੇ ਕਰ ਲਵਾਂਗੇ। ਕਹਿੰਦੇ ਕਦੀ ਇੱਧਰ ਤੱਕਦਾ ਹੈ, ਕਦੀ ਇੱਧਰ, ਕਦੀ ਉੱਤ ਤੱਕ ਹੈ, ਉੱਤ ਤੇ ਉੱਤ ਪਿੱਖ ਹੈ। ਕਹਿੰਦੇ ਚਫੇਰੇ ਹੀ ਤੱਕਦਾ ਫਿਰਦਾ ਹੈ ਜੇ
1: ਲੋਭੀ ਫੇਰ,
0: ਕਹਿੰਦੇ ਲੋਭੀ ਇਵੇਂ ਹੀ ਭਰਮਦਾ ਹੀ ਫਿਰਦਾ, ਲੋਭ ਦਾ ਮਾਰਿਆ ਹੋਇਆ ਕਿਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਸੋ ਭਾਈ ਇਹ ਜਿਹੜਾ ਮਾਇਆ ਦਾ ਲਾਲਚ ਹੈ, ਕਹਿੰਦੇ ਹਲਕਾਏ ਕੁੱਤੇ ਵਰਗਾ ਹੈ, ਵਿਦਵਾਨਾਂ ਨੇ ਲਿਖਿਆ। ਕਹਿੰਦੇ ਜਿਵੇਂ ਉਹ ਭੱਜਾ ਫਿਰਦਾ, ਕਹਿੰਦੇ ਇਵੇਂ ਹੀ ਮਨੁੱਖ ਜਿਹੜਾ ਭੱਜਾ ਹੀ ਫਿਰਦਾ, ਲੋਭੀ ਫੇਰ ਫਿਰ ਕਰਕੇ ਵਾਰੀ ਵਾਰੀ ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਜਨਮਾਂ ਦੇ ਵਿੱਚ ਵੀ ਤੁਰਿਆ ਫਿਰਦਾ, ਜਨਮਾਂ ਚ ਵੀ ਪਾਉਂਦਾ ਹੀ ਫਿਰਦਾ, ਐਸਾ ਲੋਭ ਦਾ ਮਾਰਿਆ ਹੋਇਆ ਹੈ। ਇਹ ਲੋਭ ਦੀ ਕਥਾ ਹੀ ਹੈ ਸਾਰੀ ਦੀ ਸਾਰੀ। ਸੋ ਭਾਈ ਜੇ ਮੰਦਰਾਂ ਨੂੰ ਚੇਤੇ ਕਰਦਾ ਹੈ, ਅੰਤਕਾਲ ਤੇ ਪ੍ਰੇਤ ਬਣਨਾ ਪੈਂਦਾ। ਸੋ ਜੇ ਮਾਇਆ ਨੂੰ ਚੇਤੇ ਕਰਦਾ ਕਰਦਾ, ਸੋ ਫਿਰ ਇਸ ਤਰੀਕੇ ਦੇ ਨਾਲ ਸਰਪ ਜੋਨ ਜਿਹੜੀ ਹੈ ਉਹ ਧਾਰਨ ਕਰਨੀ ਪੈਂਦੀ ਹੈ। ਅਜਿਹਾ ਸੁਭਾਅ ਬਣਿਆ ਹੋਇਆ ਲੋਭੀ ਦਾ, ਕਹਿੰਦੇ ਭਾਈ ਫਿਰ ਫਿਰ ਕੇ ਜੂਨਾਂ ਚ ਹੀ ਆਈ ਜਾਂਦਾ, ਜੂਨਾਂ ਚ ਘੁੰਮੀ ਜਾ ਰਿਹਾ ਹੈ ਜੇ ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
1: ਜਬ ਲਗ ਟੁੱਟਾ ਨਾਹੀਂ ਮਨ ਭਰਮਾ,
0: ਮਹਾਰਾਜ ਆਪ ਜੀ ਦੇ ਪਾਸ ਆਏ ਸਾਂ ਕਿ ਮੁਕਤੀ ਕਿਵੇਂ ਹੋਵੇ। ਠੀਕ ਹੈ ਗਰੀਬ ਨਵਾਜ, ਇਹ ਸਾਰੀਆਂ ਸਾਡੀਆਂ ਬਿਮਾਰੀਆਂ ਨੇ। ਅਸੀਂ ਲੋਭ ਵਾਲਾ ਸੁਭਾਅ ਹੈ, ਮੁਕਰਦੇ ਵੀ ਹਾਂ, ਯਤਨ ਵੀ ਕਰਦੇ ਹਾਂ ਕਿ ਤੁਹਾਨੂੰ ਵੀ ਸ਼ਾਇਦ ਭਰਮਾ ਲਈਏ। ਇਹ ਭਰਮਾਉਣ ਦਾ ਯਤਨ ਕਰਦੇ ਹਾਂ ਨਾ ਕਿ ਮੇਰੇ ਵਰਗੇ ਨੇ ਖੋਲ ਲਿਆ ਸ਼ਰਾਬ ਦਾ ਠੇਕਾ ਤੇ ਕਹਿੰਦਾ ਭਾਈ ਜੀ ਅਰਦਾਸ ਕਰਿਆ ਜੀ ਨੇਕ ਕਮਾਈਆਂ ਚ ਵਾਧੇ ਹੋਣ, ਪੜੂਆ ਸਾਰੀ ਦੁਨੀਆਂ ਨੂੰ ਸ਼ਰਾਬ ਪਿਆ ਕੇ ਤੇ ਮਾਰਨ ਦਾ ਯਤਨ ਕਰ ਰਿਹਾ, ਗੰਦਗੀ ਵਰਤਾ ਰਿਹਾ ਤੇ ਰੱਬ ਇਹਨਾਂ ਗੱਲਾਂ ਦੇ ਨਾਲ ਭਾਈ ਦੀ ਅਰਦਾਸ ਕਰਨ ਦੇ ਨਾਲ ਰੱਬ ਭਰਮਾਇਆ ਨੀ ਜਾਣ ਲੱਗਾ। ਉਹਨੇ ਤੇ ਐਲਾਨੀਆਂ ਕਹਿ ਦਿੱਤਾ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਜਿੰਨੇ ਮਰਜ਼ੀ ਮਸਾਲੇ ਪਾ ਲਿਆ ਹਰਾਮ ਦੇ ਮਾਲ ਚ ਕਦੀ ਹਲਾਲ ਨਹੀਂ ਹੋਣ ਲੱਗਾ, ਹਰਾਮ ਦਾ ਮਾਲ ਹਰਾਮ ਦਾ ਹੀ ਰਹੇਗਾ। ਸੋ ਉਹਨੂੰ ਵੀ ਭਰਮਾਉਣ ਦਾ ਯਤਨ ਕਰਦੇ, ਠੀਕ ਹੈ ਮਹਾਰਾਜ ਸਾਡਾ ਇਹ ਸੁਭਾਅ ਹੈ, ਇਹ ਸਾਡੀਆਂ ਬਿਮਾਰੀਆਂ ਨੇ, ਇਹਨਾਂ ਦਾ ਇਲਾਜ ਤਾਂ ਕਿਰਪਾ ਕਰਕੇ ਦੱਸ ਦਵੋ, ਬਚਾਂਗੇ ਕਿਵੇਂ। ਕਹਿੰਦੇ ਜਬ ਲੱਗ ਟੁੱਟੈ ਨਾ ਹੀ ਮਨ ਭਰਮਾ, ਜਿੰਨਾ ਚਿਰ ਮਨ ਦਾ ਭਰਮ ਨਹੀਂ ਟੁੱਟਦਾ। ਭਰਮ ਕੀ ਹੈ ਕਿ ਇਹ ਜਿਹੜਾ ਅਸਥਾਨ ਹੈ ਮਾਤ ਲੋਕ, ਇੱਥੇ ਮੈਂ ਸਦੀਵੀ ਰਹਿਣ ਆਇਆ ਹੋਇਆ, ਇਹ ਭਰਮ ਜਿਹੜਾ ਬਣਿਆ ਹੋਇਆ ਹੈ। ਜਿੰਨਾ ਚਿਰ ਇਹ ਚਿੱਤ ਚ ਆ ਨਹੀਂ ਜਾਂਦਾ ਕਿ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਇਹ ਪੇਕਾ ਘਰ ਹੈ ਇਹ ਜਿਹੜਾ ਮਾਤ ਲੋਕ ਹੈ, ਪਰਲੋਕ ਹੈ ਸਹੁਰਾ ਘਰ। ਜਿਵੇਂ ਧੀ ਨੂੰ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ, ਇਵੇਂ ਇਸ ਘਰ ਨੂੰ ਛੱਡ ਕਰਕੇ ਉਸ ਘਰ ਜਾਣਾ ਪੈਣਾ। ਹੁਣ ਧੀ ਜਿੰਨਾ ਚਿਰ ਕੁਆਰੀ ਹੈ ਉਹ ਸਾਰੇ ਹੀ ਕੰਮ ਕਰਦੇ ਕਰਦੀ ਸਾਰੇ ਦੇ ਸਾਰੇ ਕਾਰੋਬਾਰ ਸਭ ਕੁਝ ਆਪਣੇ ਹੱਥੀਂ ਬਣਾਉਂਦੀ ਹੈ, ਇੱਥੋਂ ਤੱਕ ਚਾਦਰਾਂ ਕੱਢਦੇ ਸਮਾਨ ਕੱਢਦੀ ਸਾਂਭਦੀ, ਪਰ ਇੱਕੋ ਹੀ ਚੇਤਾ ਹੈ ਕਿ ਮੈਂ ਆਪਣੇ ਘਰ ਜਾਣਾ, ਇਹ ਮੇਰਾ ਘਰ ਨਹੀਂ ਹੈ, ਮੇਰਾ ਘਰ ਜਿੱਥੇ ਮੇਰੇ ਮਾਪੇ ਭੇਜਣਗੇ ਮੈਂ ਉੱਥੇ

0: जाके बैठना है। ये धी दे चित दे विच संस्कार है, परमेश्वर ने भरिया होया। गरीब नवाज कहिंदे भरम इसे तरीके दे नाल, जे हुण धी ये भरम पाल के बह जाए कि इहो ही पेका घर ही मेरा है, ते सजनों जिन्हां धीआं ने ये वहम पैले ने वह ना अपना वसाउंदियां ने ते ना पिछे पेकियां दा ही वसण देंदियां, वह दोवें घर बर्बाद कर देंदियां। दोवें दे दोवें जिथे धीआं नूं ये भरम पै गया ये घर साडा। अस संसार ते वी आपां वेखदे प्रतख रूप विच इसे तरीके दे नाल ये भरम पै गया मैं इत्थे रहना, सदीव काल इत्थे बणिया बणे रहना है। ताइयों वड्डे मंडप महल माड़ियां सारी जांदा है, फिर उन्हां नूं वेख वेख के रीझी जांदा है। वह लोगों नूं लिया लिया के विखा लैंदा, कहिंदा वेख पउ हुण सुणा, कहिंदा घर वाले ते आपां वट कढ़ते ते नहीं, ते फिर उहो ही जिहड़े वेख के गए हुंदे ने उहो ही बाद च जाण तों बाद च इह कहिंदे हुंदे ने पउ घर बड़ा सोहणा बणाया सी, रब ने वसण दा मौका ही नहीं दित्ता, बनाया ते बड़ा सोहना से। हुण कोई कह सकदा पता नहीं कित्थों कलैणा लिया के बिठा लिया, किड्डियां भैड़ियां गल्लां करदा। इह संसार दी बात है भाई, बनाया परम यह है कि मैं इनू बना रहा है, मैं इत्थे रहना है। ते धन कृपालू सतगुरु साहब जी दी प्यारे गुरसिखां नूं पुछिए, महाराज जी नूं पुछिए, महाराज संसार दी हालत की है। महाराज कहिंदे भाई यह गल चेते रख, मार कंडे ते कौ अधकाई, जिन तृण धर मूंड बलाए। कहिंदे मार कंडे नालों वड्डा कोई नहीं होया, जिहड़ा तृणा दी कखां दी कुली विच रह करके जिन्हें जीवन बतीत कर दिता, पता नहीं परमेश्वर वाहिगुरु दा कदों सुनेहा आ जाण। इस करके कहिंदे भाई ये जिहड़ा भरम बनिया होया है, सरां नूं घर समझ करके बैठ गया है, ये सरां विच कुछ दिहाड़े रहण वास्ते आया है, ये जिन्ना चिर टुटदा नहीं है जे
1: तब लग मुगत ना कोई,
0: उन्ना समा कृपालू सतगुरु साहब जी कहिंदे पउ कोई मुगत हो ही नहीं सकदा, भावें कोई कही जावे इत्थे तां की कहिए, कहाउणा साधु ते संत सारी सारी जिंदगी इसे गल ते लंघ जांदी है। जदों कोई इथों दी लंघे यह कवे साध ने डेरा बड़ा सोहना बनाया, सारी जिंदगी इसे गल ते लंघ गई। कहिंदे भाई जिन्ना चिर भरम नहीं टुटिया, भरम की है, मैं जीव हां परमेश्वर वाहिगुरु मेरे तो बड़ी दूर ते वख बड़ा वड्डा है, दवैत जिहड़ी है सो उहनू सिद्ध करना। जिवें महात्मा महापुरखां दे पास एक कोई आ गया सो वेदांती वेदांत पढ़ करके ग्रंथां नूं पढ़ करके बड़े लंबे समय की मुशक्कत दे बाद संत बाबा अतर सिंह जी मस्तुआणे वाले महापुरखां दे पास आण करके कहण लगा महापुरखो मेरे नाल कोई विचार चर्चा कर लवो। कहण लगे भाई की विचार चर्चा करेंगा, कहिंदा जी मैं ग्रंथ पढ़े हुए ने, मैं दवैत सिद्ध कर सकदा, दवैत सिद्ध कर सकदा, दवैत की रब होर है जीव होर हन ये मैं सिद्ध कर देवांगा। महापुरख कहण लगे चंगा भाई, बड़ी वड्डी तू विद्या पढ़ करके आया, पर कहिंदे इहदा कोई बहुता महात्म ते लाभ नहीं तैनू हो सकदा। कहिंदा क्यों जी, कहण लगे हुणे तैनू विखाल देने दवैत सिद्ध करनी ते कोई औखी गल नहीं। कोई सिंह झाड़ू मारदा सी झाड़ू, उहनू आवाज मार के कहण लगे फलाणा साहिब तू सानू राबी लग रहा राबी। उन्हें नमस्कार की संतां दे चरणां ते झुक के कहण लगा ना महापुरखो मैं रब किवें हो सकदा है, मेरे ते रब विच बड़ा अंतर। कहण लगे लै दवैत ते इन्हें ही सिद्ध कर दिती है, इन्हों वध दवैत तू की सिद्ध कर देवेंगा। एक अनपढ़ मनुख झाड़ू मारन वाला भी दवैत सिद्ध करी जांदा है, तू भला पढ़ के। कहिंदा जी मैं 12 साल पढ़िया होया, कहिंदे एवें सो जपदा ही आया कोई फायदा नहीं होया। जिन्ना चिर यह भरम पिया होया, भरम चित विच जिन्ना समा बनिया होया खालसा जी कि मैं होर हां, सो सतगुरु साहब जी दे प्यारियां दे विचों महाराज जी ने यह भरम ही आप कृपा करके कढ दिता। ना भरम की सी, जीव ते ईश की एकता किवें कराई है, अमृत छका करके खालसे सिंह सजा करके पुछिया संसार दे लोकां ने, महाराज भला फिर हुण तुहाडे खालसे ते दूसरे लोगों के फर्क की है। बचन करके दसिया खालसा मेरो रूप है खास, खालसे मैं हूं करो नवास, मेरा खालसा मेरा खास रूप है खास रूप। ਇਹ ਭਰਮ ਨਾਸ ਕਰ ਦਿੱਤਾ। ਕਹਿੰਦੇ ਜਿੰਨਾ ਚਿਰ ਭਰਮ ਨਹੀਂ ਨਾਸ ਹੁੰਦਾ ਉਹਨਾਂ ਚਿਰ ਕਹਿੰਦੇ ਕੋਈ ਮੁਕਤ ਨਹੀਂ ਹੋ ਸਕਦਾ। ਜੇ
1: ਕਹੋ ਨਾਨਕ ਦਇਆਲ ਸੁਆਮੀ।
0: ਸੋ ਗਰੀਬ ਨਵਾਜ ਕੀ ਕਰੀਏ ਮਹਾਰਾਜ, ਕਹਿੰਦੇ ਭਾਈ ਉਹ ਜਿਹੜਾ ਦਇਆ ਦਾ ਆਲਾ ਘਰ ਹੈ ਨਾ, ਸੁਆਮੀ ਸਾਰਿਆਂ ਦਾ ਮਾਲਕ ਖਸਮ ਜੋ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰ ਮਹਾਰਾਜ, ਰਾਖ ਲੈ ਹੋ ਹਮ ਤੇ ਬਿਗਰੇ। ਹਾਓ ਅਭਿਮਾਨ ਟੇਢ ਪਗਰੀ, ਸਾਡਾ ਸੁਭਾਅ ਕੀ, ਅਸੀਂ ਟੇਢੀਆਂ ਪਗਰੀਆਂ, ਟੇਢੀਆਂ ਚਾਲਾਂ ਚੱਲਦੇ, ਟੇਢੇ ਪਾਸੇ ਨੂੰ ਹੀ ਤੁਸੀਂ ਤੇ ਸਾਨੂੰ ਸਿੱਧੇ ਪਾਸੇ ਲਾਉਂਦੇ ਜੇ, ਪਰ ਅਸੀਂ ਹੰਕਾਰੀ ਹੋ ਕਰਕੇ ਪੁੱਠੇ ਚੱਲਦੇ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਕਹਿੰਦੇ ਉਸ ਦਿਆਲੂ ਸਵਾਮੀ ਮਾਲਕ ਦੇ ਕੋਲ ਅਰਦਾਸ ਕਰ।
1: ਸੰਤ ਭਗਤ ਜਨ ਸੋਈ,
0: ਭਾਈ ਉਹ ਸੰਤ ਭਗਤਾਂ ਮਹਾਂਪੁਰਖਾਂ ਦੀ ਰੱਖਿਆ ਕਰਨ ਵਾਲਾ, ਅਥਵਾ ਸਾਰੇ ਸੰਤ ਭਗਤ ਉਹ ਸੋਈ ਪਰਮੇਸ਼ਰ ਦਾ ਹੀ ਆਰਾਧਨ ਕਰਦੇ ਨੇ, ਤੂੰ ਵੀ ਉਹਦਾ ਆਰਾਧਨ ਕਰ। ਇਹ ਭਰਮ ਨਾਸ ਕਰਕੇ ਕਿ ਪਰਮੇਸ਼ਰ ਵਾਹਿਗੁਰੂ ਚ ਮੇਰੀ ਅਭੇਦਤਾ ਨਹੀਂ ਹੋ ਸਕਦੇ, ਮੈਂ ਪਰਮੇਸ਼ਰ ਵਾਹਿਗੁਰੂ ਚ ਮਿਲ ਨਹੀਂ ਸਕਦਾ। ਭਾਈ ਜੇ ਮਿਲਣ ਤੇ ਆਵੇ ਉਹ ਬਖਸ਼ਿਸ਼ ਕਰਦਾ ਏ ਸਦਨੇ ਵਰਗੇ, ਫਿਰ ਉਹਦਾ ਸਰੂਪ ਹੋ ਕਰਕੇ ਉਹਦੇ ਹਿਰਦੇ ਵਿੱਚ ਆਸਣ ਲਾ ਕਰਕੇ ਬੈਠ ਜਾਂਦੇ ਹਨ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰ, ਉਹਨੂੰ ਚੇਤੇ ਕਰ। ਇਹ ਹੁਕਮਨਾਮੇ ਵਿੱਚ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੀ। ਹੁਣ ਜਿਵੇਂ ਲੜੀਵਾਰ ਕਥਾ ਜੋ ਪਰਾ ਆਰੰਭ ਹੈ ਉਹਦੇ ਵਿੱਚ ਸਤਿਗੁਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਆਓ ਉਸ ਲੜੀਵਾਰ ਕਥਾ ਦੇ ਜਾਪ ਸਰਵਣ ਕਰੀਏ ਜੀ।
1: ਜਿਨ ਗੜ ਕੋਟ ਕੀਏ ਕੰਚਨ ਕੇ।
0: ਧੰਨ ਗਰੀਬ ਨਵਾਜ, ਕਿਰਪਾਲੂ ਸਤਿਗੁਰ ਸਾਹਿਬ ਜੀ ਹੋਰ ਸਮਝਾਉਣ ਦਾ ਯਤਨ ਕਰਦੇ ਨੇ, ਪ੍ਰਕਰਨ ਉਹੋ ਹੀ ਹੈ, ਪ੍ਰਕਰਨ ਨਹੀਂ ਬਦਲਿਆ। ਕਿਰਪਾਲੂ ਜੀ ਨੇ ਹੁਕਮਨਾਮੇ ਰੂਪ ਵਿੱਚ ਵੀ ਪ੍ਰਕਰਨ ਉਹੋ ਹੀ ਦਿੱਤਾ ਹੈ, ਲੜੀਵਾਰ ਕਥਾ ਚ ਵੀ ਪ੍ਰਕਰਨ ਉਹੋ ਹੀ ਦੇ ਰਹੇ ਨੇ। ਜੇ ਭਾਉ ਅਜੇ ਸਮਝ ਨਹੀਂ ਆਈ ਤੈਨੂੰ, ਜੇ ਅਜੇ ਵੀ ਨਹੀਂ ਮੰਨਿਆ ਮਨ ਤੇਰਾ, ਨਹੀਂ ਮਹਾਰਾਜ ਬੜੀ ਲੋੜ ਹੈ ਇੱਥੇ, ਵੇਖੋ ਵੱਧ ਤੋਂ ਵੱਧ ਧਨ ਹੋਣਾ ਚਾਹੀਦਾ ਹੈ। ਜੇ ਮੈਂ ਭੁੱਲਦਾ ਨਾ ਹੋਵਾਂ, ਮੈਂ ਕਿਤੇ ਬਚਨ ਪੜ੍ਹੇ ਨੇ, ਕਲਗੀਧਰ ਪਿਤਾ ਜੀ ਤੁਸੀਂ ਸਮਝਾਇਆ ਨਾ, ਤੇ ਇਸ ਬਿਨ ਸਰੇ ਨਾ ਏਕ ਸਿਨ ਕਾਰਜ ਹੋਤ ਨਾ ਸਿੱਧ। ਸਰਬਲੋਕ ਗ੍ਰੰਥ ਚਾਪ ਜੀ ਦੇ ਬਚਨ ਕਿ ਮਾਇਆ ਤੋਂ ਬਿਨਾਂ ਸਰਦਾ ਨਹੀਂ ਕਾਰਜ ਸਿੱਧ ਨਹੀਂ ਹੁੰਦੇ। ਗਰੀਬ ਨਵਾਜ ਕਹਿੰਦੇ ਭਾਈ ਦੌਲਤ ਗੁਜਰਾਨ, ਸਤਿਗੁਰੂ ਸਾਹਿਬ ਜੀ ਗੁਜ਼ਾਰੇ ਜੋਗੀ ਦਈ ਜਾਣ ਤੇ ਬੜੀ ਜ਼ਿਆਦਾ ਹੈ, ਕਾਰੋਬਾਰ ਤੇਰਾ ਘਰ ਬਾਰ ਚੱਲੀ ਜਾਵੇ, ਹੋਰ ਤੈਨੂੰ ਭੜਾ ਕੀ ਚਾਹੀਦਾ। ਇਹ ਤੇ ਗੁਜਰਾਨ ਹੈ, ਗੁਜ਼ਾਰੇ ਜੋਗੀ ਪਰਮੇਸ਼ਰ ਦਈ ਜਾਂਦਾ ਹੈ। ਇਸ ਕਰਕੇ ਬਹੁਤੇ ਯਤਨ ਨਾ ਕਰ, ਕਹਿੰਦੇ ਭਾਈ ਇਹੋ ਹੀ ਆਪ ਕਿਰਪਾਲਤਾ ਕਰਕੇ ਸਮਝਾ ਰਹੇ ਹਨ। ਹੁਣ ਕਹਿੰਦੇ ਜਿਨ ਗੜ ਕੋਟ ਕੀਏ ਕੰਚਨ ਕੇ। ਗੜ ਨਾਮ ਹੁੰਦਾ ਹੈ ਕਿਲੇ ਦਾ, ਕੋਟ ਨਾਮ ਹੁੰਦਾ ਹੈ ਜਿਹੜੀ ਪੂਰੇ ਕਿਲੇ ਦੇ ਦੁਆਲੇ ਜਾਂ ਸ਼ਹਿਰ ਦੇ ਦੁਆਲੇ ਹੀ ਕਈਆਂ ਨੇ ਕੰਧ ਕੱਢੀ ਹੁੰਦੀ ਹੈ, ਪੂਰਾ ਕੋਟ। ਗੜ ਹੁੰਦਾ ਹੈ ਕਿਲਾ, ਦੁਆਲੇ ਕੰਧ ਨੂੰ ਕੋਟ ਕਹਿੰਦੇ ਹਨ। ਕਹਿੰਦੇ ਜਿਨ੍ਹਾਂ ਨੇ ਗੜ ਕੋਟ ਜਿਹੜੇ ਕੰਚਨ ਸੋਨੇ ਦੇ ਬਣਾ ਲਏ ਸਨ, ਆਮ ਇੱਟਾਂ ਦੇ ਬਣਾਉਣੇ ਬੜੀ ਵੱਡੀ ਗੱਲ ਹੈ, ਪਰ ਕੋਈ ਸੋਨੇ ਦੇ ਬਣਾ ਕੇ ਬੈਠ ਜਾਵੇ, ਕਿਲਾ ਵੀ ਸੋਨੇ ਦਾ ਹੋਵੇ, ਉਹਦੇ ਸ਼ਹਿਰ ਦੇ ਦੁਆਲੇ ਕੰਧ ਵੀ ਸੋਨੇ ਦੀ ਹੋਵੇ ਜੀ।
1: ਛੋਟ ਗਿਆ ਸੋ ਰਾਵਣ,
0: ਕਹਿੰਦੇ ਉਹ ਜਿਹੜਾ ਕਿਲਾ ਸੀ ਕਿਹਦਾ ਸੀ ਜੀ, ਸੋਨੇ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਭਾਈ ਵੇਖ, ਵਿਚਾਰ ਕਰਕੇ ਵੇਖ, ਉਹ ਸੋਨੇ ਦੀ ਜਿਹੜੀ ਲੰਕਾ ਸੀ, ਜਿਹਦੀ ਕਥਾ ਆਉਂਦੀ ਗ੍ਰੰਥਾਂ ਵਿੱਚ ਕਿ ਪਾਰਵਤੀ ਨੇ ਆਪਣੇ ਪਤੀ ਸ਼ਿਵਜੀ ਨੂੰ ਆਖਿਆ ਕਿ ਤੁਸੀਂ ਮੈਨੂੰ ਜੰਗਲਾਂ ਚ ਹੀ ਭਵਾਈ ਫਿਰਦੇ ਜੇ, ਜੰਗਲਾਂ ਚ ਕਦੀ ਕਿਸੇ ਪਾਸੇ ਲੈ ਜਾਂਦੇ ਜੇ, ਆਪ ਤੁਸੀਂ ਸੁੱਖਾ ਪੀ ਕੇ ਧਤੂਰੇ ਪੀ ਕੇ ਮਸਤ ਰਹਿੰਦੇ ਜੇ, ਮੈਂ ਸੋ ਇਸਤਰੀ ਹੋ ਕਰਕੇ ਤੁਹਾਡੇ ਨਾਲ ਤੁਰੀ ਫਿਰਦੀ, ਕੋਈ ਘਰ ਹੀ ਬਣਾ ਦਵੋ ਘਰ ਹੀ। ਕਹਿਣ ਲੱਗੇ ਆਪਾਂ ਨੂੰ ਕਿਸੇ ਨੇ ਵਸਣ ਨਹੀਂ ਦੇਣਾ। ਕਹਿੰਦੀ ਬਣਾ ਕੇ ਤੇ ਵਿਖਾ ਲੋ ਖਾਂ, ਵਾਸਾ ਤੇ ਫਿਰ ਵੇਖਾਂਗੇ ਵਸ ਜਾਵਾਂਗੇ। ਕਹਿੰਦੇ ਚੰਗਾ, ਫਿਰ ਵਿਸ਼ਕਰਮਾ ਨੂੰ ਬਣਾ ਲਿਆ। ਕਹਿਣ ਲੱਗੇ ਘਰ ਬਣਾ ਦੇ ਇਹੋ ਜਿਹਾ। ਕਹਿੰਦੇ ਕਿਹੋ ਜਿਹਾ ਜੀ? ਸੋ ਉਸ ਸਮੇਂ ਵੀ ਕਹਿੰਦੇ ਭੰਗ ਚ ਰੱਜੇ ਹੋਏ ਸੀ ਪੂਰੇ, ਤਕੋਨੀ ਜੀ ਵਾ ਦਿੱਤੀ, ਤਕੋਨੀ ਧਰਤੀ ਤੇ, ਕਹਿੰਦੇ ਇਹੋ ਜਿਹਾ ਬਣਾ ਹੁੰਦੇ ਨੇ। ਉਹ ਤਕੋਨੀ ਲੰਕਾ ਜਿਹੜੀ ਨਾ, ਤਕੋਨੀ ਤਿੰਨਾਂ ਨੁੱਕਰਾਂ ਵਾਲੀ, ਉਹ ਉਸ ਸਮੇਂ ਇਹ ਵਿਸ਼ਕਰਮਾ ਨੇ ਤਿਆਰ ਕਰ ਦਿੱਤੇ। ਸੋ ਸੋਨੇ ਦਾ ਹੀ ਉਹ ਸਾਰੇ ਦਾ ਸਾਰਾ ਕਿਲਾ, ਉਹਦੇ ਕੋਟ ਕੰਧਾਂ ਵੀ, ਉਹ ਗੜ ਵੀ ਜਿਹੜਾ ਉਹ ਸਾਰਾ ਹੀ ਬਣਾ ਦਿੱਤਾ। ਜੇ ਸਮੇਂ ਬਣਾ ਦਿੱਤਾ ਤੇ ਉਸ ਸਮੇਂ ਇਹਦੀ ਚੱਠ ਕੀਤੀ, ਚੱਠ ਜੇ ਸਮੇਂ ਕੀਤੀ, ਚੱਠ ਕਰਨੇ ਤੇ ਸਾਰੇ ਹੀ ਮੁਨੀ ਜਿਹੜੇ ਸਨ ਉਹ ਸਾਰੇ ਦੇ ਸਾਰੇ ਦੇਵਤੇ ਉੱਥੇ ਸੱਦੇ, ਉਹਨਾਂ ਨੂੰ ਭੇਟਾ ਦੇਣ ਲੱਗੇ ਤੇ ਜਿਹੜਾ ਰਾਵਣ ਦਾ ਪਤਾ ਸੀ ਉਹ ਕਹਿਣ ਲੱਗਾ ਜੀ ਭੇਟਾ ਦੇ ਵਿੱਚ ਜੋ ਮੰਗਾ ਉਹੋ ਹੀ ਦਵੋਗੇ? ਕਹਿੰਦੇ ਉਹੋ ਹੀ ਦਵਾਂਗੇ। ਕਹਿੰਦੇ ਚੰਗਾ ਸਿਰ ਇਹ ਜਿਹੜੀ ਲੰਕਾ ਹੀ ਮੈਨੂੰ ਸਾਰੀ ਦੀ ਸਾਰੀ ਦੇ ਦਿਓ, ਮੇਰਾ ਪੁੱਤਰ ਕਬੀਰ ਹੈ ਉਹਨੂੰ ਇੱਥੇ ਬਿਠਾ ਦਵੋ, ਜਿਹਨੂੰ ਬਾਅਦ ਵਿੱਚ ਜਦ ਕੋ ਧੱਕੇ ਨਾਲ ਰਾਵਣ ਨੇ ਖੋ ਲਈ ਸੀ। ਕਹਿੰਦੇ ਕਹਿੰਦੇ ਕਿਉਂ ਪਾਰਵਤੀ, ਤੈਨੂੰ ਆਖਿਆ ਸੀ ਨਾ ਸਾਨੂੰ ਕਿਸੇ ਨੇ ਵਸਣ ਨਹੀਂ ਦੇਣਾ, ਚੱਲ ਹੁਣ ਇੱਥੋਂ ਆਗਾਹ ਨੂੰ ਚੱਲੀਏ, ਅਸੀਂ ਤੁਰੇ ਫਿਰਦੇ ਚੰਗੇ ਲੱਗਦੇ। ਕਹਿੰਦੇ ਭਾਈ ਉਹ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਦੀ ਨਹੀਂ ਹੋਈ, ਜਿਹਨੂੰ ਗੱਦੀ ਤੇ ਬਿਠਾ ਲਿਆ ਉਹਨੂੰ ਉਹਦੇ ਭਰਾ ਨੇ ਉਹ ਗੱਦੀ ਤੋਂ ਲਾਹ ਕਰਕੇ ਤੇ ਆਪ ਬੈਠ ਗਿਆ, ਉਹ ਜਿਹੜਾ ਬੈਠਾ ਹੋਇਆ ਵੀ ਸੀ ਉਹਦੀ ਹਾਲਤ ਕੀ ਹੈ? ਜਿਸ ਸਮੇਂ ਸੋ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਹ ਕਿਹੜਾ ਜਿੱਤ ਲਿਆ ਹੈ, ਲੰਕਾ ਸਾੜ ਦਿੱਤੀ ਗਈ, ਉਸ ਸਮੇਂ ਜਿਹੜਾ ਏਡੇ ਵੱਡੇ ਕਿਲੇ ਦਾ ਮਾਲਕ ਸੀ ਰਾਵਣ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਸੋ ਭਾਈ ਜਿਨਗੜ ਕੋਟ ਕੀਏ ਤੰਚਣ ਕੇ ਛੋੜ ਗਿਆ ਸੋ ਰਾਵਣ, ਉਹ ਰਾਵਣ ਵੀ ਛੱਡ ਕਰਕੇ ਜਿਸ ਸਮੇਂ ਗਿਆ, ਹਿੰਦੂ ਮਤ ਦੀ ਮਰਿਆਦਾ ਹੈ ਜਿਸ ਸਮੇਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਮੂੰਹ ਵਿੱਚ ਚਾਰ ਰੱਤੀਆਂ ਸੋਨਾ ਰੱਖਦੇ ਨੇ, ਚਾਰ ਰੱਤੀਆਂ ਸੋਨਾ। ਇਹਦੀ ਧਰਮ ਪਤਨੀ ਨੇ ਜਾ ਕਰਕੇ ਸ੍ਰੀ ਰਾਮ ਚੰਦਰ ਜੀ ਨੂੰ ਕਿਹਾ ਜੀ ਤੁਸੀਂ ਲੰਕਾ ਸਾਡੇ ਪਾਸੋਂ ਲੈ ਲਈ ਹੈ, ਹੁਣ ਕਿਰਪਾ ਕਰਕੇ ਉਹਦੀ ਅੰਤਮ ਕਿਰਿਆ ਲਈ ਚਾਰ ਰੱਤੀਆਂ ਸੋਨਾ ਸਾਨੂੰ ਦੇ ਦਵੋ। ਕਹਿਣ ਲੱਗੇ ਅਸੀਂ ਤੇ ਤੁਹਾਡੇ ਭਾਈ ਬੰਦੂ ਨੂੰ ਭੀਖਣ ਨੂੰ ਸਭ ਕੁਝ ਦੇ ਦਿੱਤਾ, ਜਾਓ ਉਹਦੇ ਪਾਸੋਂ ਜਾ ਕੇ ਲੈ ਲਵੋ। ਸਰੀਕ ਜਾਣ ਕਰਕੇ ਉਹਦੇ ਪਾਸ ਨਹੀਂ ਗਈ, ਉਹ ਜਿਹੜੀ ਕੁੱਲ ਮਰਿਆਦਾ ਸੀ ਉਹ ਵੀ ਉਹ ਰਾਵਣ ਦੀ ਪੂਰੀ ਨਹੀਂ ਹੋਈ। ਜਿਹੜਾ ਲੰਕਾਗੜ ਐਵੇਂ ਨਹੀਂ ਮਹਾਰਾਜ ਨੇ ਕਿਹਾ ਲੰਕਾਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਉਹ ਮੂਰਖ ਰਾਵਣ ਨੂੰ ਕਹਿੰਦੇ ਭਾਈ ਚਾਰ ਰੱਤੀਆਂ ਸੋਨਾ ਵੀ ਓੜਕ ਨਹੀਂ ਮਿਲਿਆ। ਜਿਵੇਂ ਸੋ ਮੁਸਲਮਾਨ ਰੁਪਈਆ ਰੱਖਦੇ ਨੇ ਮੂੰਹ ਦੇ ਵਿੱਚ, ਜਿਹੜੇ ਮੂੰਹ ਚ ਰੁਪਈਏ ਕਢਾ ਕਢਾ ਕੇ ਕੌੜੂ ਨੇ ਕਈ ਗੰਜ ਜਿਹੜੇ ਨੇ ਉਹ ਸੋਨੇ ਦੇ ਜੋੜ ਲਏ ਸਨ ਮੋਹਰਾਂ ਦੇ, ਕਿ ਮੈਂ ਆਪਣੇ ਪਾਸ ਮੁਰਦਿਆਂ ਦੇ ਮੂੰਹਾਂ ਚੋਂ ਵੀ ਸੋਨਾ ਕਢਾ ਕਰਕੇ ਆਪਣੇ ਪਾਸ ਰੱਖ ਲੈਣਾ ਹੈ। ਗਰੀਬ ਨਿਵਾਸ ਜੀ ਦੇ ਸਮਝਾਉਣ ਤੇ ਜਿਸ ਨੇ ਬਾਅਦ ਚ ਦਾਨ ਪੁੰਨ ਕੀਤਾ ਲੰਗਰ ਲਾਏ ਸਨ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਵਿਚਾਰ ਕਰਕੇ ਵੇ ਇੱਥੇ ਵੱਡੇ ਵੱਡੇ ਰਾਜਨ ਅਰ ਭੂਮਣ ਉਹਨਾਂ ਦੀ ਵੀ ਜਿਹੜੀ ਤ੍ਰਿਸ਼ਨਾ ਹੈ ਉਹ ਇੱਥੇ ਲੱਥੀ ਨਹੀਂ ਹੈ, ਉਹ ਸਾਰੇ ਦੇ ਸਾਰੇ ਇੱਥੋਂ ਭੁੱਖੇ ਹੀ ਸੰਸਾਰ ਤੋਂ ਕੋਈ ਹੈ ਜੰਮਿਆ ਮਾਈ ਦਾ ਲਾਲ ਇਹੋ ਜਿਹਾ ਇੱਟ ਲਿਆ ਕੇ ਵਿਖਾਲ ਸੰਸਾਰੀ ਪਰਮੇਸ਼ਰ ਦੇ ਪਿਆਰੇ ਨਹੀਂ, ਜਿਨ੍ਹਾਂ ਨੇ ਨਾਮ ਰਸ ਪੀਤਾ ਉਹਨਾਂ ਦੀ ਨਹੀਂ, ਕਿਸੇ ਸੰਸਾਰੀ ਦੀ ਕਥਾ ਆਣ ਕੇ ਦੱਸ ਜਿਹੜਾ ਇਹ ਆਖੇ ਕਿ ਮੈਂ ਰੱਜ ਕੇ ਚੱਲਿਆ। ਰੱਜ ਕੇ ਮਹਾਰਾਜ ਨੇ ਕਿਹਾ ਰੱਜ ਨਾ ਕੋਈ ਜੀਵਿਆ, ਸੋ ਕੋਈ ਵੀ ਇਸ ਸੰਸਾਰ ਤੇ ਰੱਜ ਕੇ ਜੀਂਦਾ ਹੀ ਨਹੀਂ ਹੋਇਆ, ਕੋਈ ਇਹ ਨਹੀਂ ਕਹਿੰਦਾ ਕਿ ਚੰਗਾ ਹੁਣ ਮੈਨੂੰ ਲੈ ਜਾਵੋ ਇੱਥੋਂ ਦੀ ਜੀ। ਇਸ ਕਰਕੇ ਗਰੀਬ ਨਿਵਾਜ ਕਹਿੰਦੇ ਭਾਈ ਵਿਚਾਰ ਕਰਕੇ ਵੇਖ ਉਹ ਰਾਵਣ ਇੱਥੋਂ ਕੀ ਲੈ ਕੇ ਗਿਆ, ਕਿੱਡਾ ਵੱਡਾ ਬਲੀ ਹੈ, ਸੋ ਕਿੰਨੀ ਵੱਡੀ ਜਿਹੜੀ ਪ੍ਰਜਾ ਹੈ ਉਹਨੂੰ ਭਾਈ ਉੱਤੇ। ਸੋ ਆਪਾਂ ਵਿਚਾਰ ਕਰਦੇ ਹਾਂ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰਦੀ ਆਣਾ ਬਾਤੀ, ਏਡੇ ਵੱਡੇ ਪਰਿਵਾਰ ਦਾ ਮਾਲਕ ਵੀ ਓੜ ਕੇ ਇੱਥੋਂ ਕੁਝ ਨਹੀਂ ਲੈ ਕੇ ਗਿਆ ਜੀ, ਛੱਡ ਕੇ ਜਾਣਾ ਪਿਆ।
1: ਵਾਹੇ ਕੀ ਜਿੱਤ ਹੈ ਮਨ ਭਾਵਨ,
0: ਕਹਿੰਦੇ ਕਿਉਂ ਮਨ ਦੇ ਮਗਰ ਲੱਗਾ ਹੋਇਆ ਮਨ ਭਾਉਂਦੀਆਂ ਕਰਦਾ? ਕਹਿੰਦਾ ਮੈਂ ਮਨ ਭਾਉਂਦੀਆਂ ਹੀ ਕਰਨੀਆਂ, ਮਨ ਭਾਉਂਦੀਆਂ। ਇਹ ਸ਼ਬਦ ਦੀ ਵਿਚਾਰ ਵੀ ਇਸ ਤਰੀਕੇ ਨਾਲ ਆਉਂਦੀ ਹੈ ਕਿ ਧੰਨ ਭਗਤ ਕਬੀਰ ਜੀ ਦੇ ਪਾਸ ਇਹ ਸ਼ਾਹੂਕਾਰ ਆਪਣੇ ਪੁੱਤਰ ਨੂੰ ਲੈ ਕਰਕੇ ਆਇਆ ਸੀ, ਸੋ ਆਪਣੇ ਪੁੱਤਰ ਨੂੰ ਸਮਝਾਉਣ ਲੱਗਾ ਹੇ ਪੁੱਤਰ ਪਰਮੇਸ਼ਰ ਦੀ ਸਿਮਰਨ ਭਗਤੀ ਕਰਿਆ ਕਰ। ਸੋ ਉਹ ਕਹਿਣ ਲੱਗਾ ਤੇਰੇ ਪਾਸ ਇੰਨੀ ਧਨ ਦੌਲਤ ਹੈ, ਮੈਨੂੰ ਆਪਣੀਆਂ ਮਨ ਭਾਉਂਦੀਆਂ ਕਿਉਂ ਨਹੀਂ ਕਰਨ ਦਿੰਦਾ? ਮੈਂ ਤੇ ਮਨ ਭਾਉਂਦੀਆਂ ਹੀ ਕਰਾਂਗਾ। ਕਹਿੰਦਾ ਚੰਗਾ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਪਾਸੋਂ ਤੈਨੂੰ ਉਪਦੇਸ਼ ਦਵਾ ਕੇ ਲਿਆਉਂਦਾ ਹੈ। ਕਹਿੰਦਾ ਚੱਲ ਲੈ ਚੱਲ, ਪਰ ਕਰਨੀ ਮੈਂ ਮਨ ਭਾਉਂਦੀ ਹੈ। ਉਹਨੂੰ ਇਹ ਸਮਝਾਇਆ ਇਸ ਸ਼ਬਦ ਦੁਆਰਾ, ਕਹਿੰਦੇ ਭਾਈ ਵੇਖ ਰਾਵਣ ਇੱਥੋਂ ਕੀ ਲੈ ਗਿਆ, ਕਿਉਂ ਮਨ ਭਾਉਂਦੀਆਂ ਕਰਦਾ ਹੈ, ਇਹ ਮਨ ਦਾ ਸੁਭਾਅ ਕੀ ਹੈ, ਇਹ ਤੇ ਅੰਤ ਨੂੰ ਰਸਾਤਲ ਵਿੱਚ ਹੀ ਤੈਨੂੰ ਸੁੱਟਣ ਵਾਲਾ ਹੈ। डूंगे टोए विच सुटन वाला है, अविद्या दी नींद विच सवा करके क्यों भाई काहे कीजत है मन भावन। मन दे मगर लगना ते मनमुखताई दा सुभा है। गुरमुख हो गुरु साहिब जी दी आज्ञा नूं मुख करके चलना कर।
1: जब जम आए केस ते पकड़ा,
0: कहिंदे भाई वेख जदों जमा ने आण करके केसां तो पकड़ लिया। हुण कोई बेवकूफ ये कह सकदा जी मैं ते कटाए हुए ने मेरे किवें पकड़ लवेगा कोई, मैं ते सिर मनाई फिरदा है। ता भगता ने भी कह दिता, कहिंदे कहो कबीर तब ही नर जागे, जम का डंड मूंड महला के। जदों मूंड नाम है सिर दा, जदों सिर दे उत्ते जमा दा डंडा वजाना उदों पता ही लग जाना। उन्होंने ते फिर पाई चिंगारे को ना छड़ाई, उदों ते चंगियाड़ा पैनियां कोई छड़ा नहीं सकता। फिर ते जिन्ने भी संगी साथी सारे दे सारे कोल ही खलोते रह जाने कोल ही। उदों ते जदों तेरा अंतम समा आया, धीआं पास बिठाल दित्तियां, पुत्र पास बिठाल दित्ते, पोते कोल बैठे हुए ने, दोते सेवा च हाजर ने, ते जिहड़ी धर्म पत्नी तेरी जे किते पूरी होई चंगी सवासां च उन्नी आवाजां मारी जाणियां, आ जाओ इहदे मूंह च पाणी पा दवो। जांदियां हो सकदा ताडा ही पाणी डीकदा होवे, ते जिन्ने इन्ना पाणी प्या प्या के मार दिंदे जिहड़ा मैं ते उहो ही पड़िया जे वेखिया संसार दे विच। उह कहिंदे फलाणे नूं पाणी प्या प्या मारिया ही, वेख लो एवें टब्बर कट्ठा होया हुंदा, मेरा लास्ट चमचा ए बाबे दे मूंह च पै जावे, ए कहना भाई मेरा ही पाणी दा चमचा डीकदा सी जदों मैं पाया, मेरे हत्थों पाणी पीता ते जांदा लगा। कहिंदे भाई पर उदों विचारा ते करदा है नैनो नीर, बहे तन खीना भए केस, दुधवानी रूदा तंठ, शब्द नहीं उच्चरे अब क्या करे परानी। कहिंदे भाई फिर नैणा चो नीर वगदा है, विचार करदा है इन्ना वड्डे महल माड़ियां उसार ले पर परमेश्वर दी बंदगी भगती नहीं कीती। उदों ते जतन करदा रहा कि किसी ना किसी तरीके दे नाल इहदे तो बाची जांदा रहा, पर गरीब नवाज सच्चे पातशाह कहिंदे वेख जदों जमा ने आण करके केस पकड़े उदो कोई तेरा रखवाला नहीं होना।
1: कह हर को नाम छडावन,
0: महाराज कोई चीज है सानू दस दवो असी जतन करके रखिए खां, कोई एहो जिहा काम होवे जिहदे द्वारा असी बच सकदे होइए। कृपालू सतगुरु कहिंदे तै हर को नाम छडावन, उत्थे भाई हरि परमेश्वर वाहिगुरु जी का नाम ही है जिहड़ा तेनू छडा सकदा, कोई होर इलाज नहीं। ये इलाज दस रहे ने, पहला बीमारी दसी है पहले शब्द च भी ते इलाज दसिया से, हुण इत्थे दस रहे ने जदों जमा ने केस पकड़े हुए ना उदों सजना इको परमेश्वर वाहिगुरु का नाम ही है जिहड़ी सिमरन भगती बंदगी कीती हुई है उहो ही तेरी रखिया कर सकदा, होर कोई साधन है ही नहीं, होर कोई यतन नहीं कि तू बच सकदा होवें। वे परमेश्वर वाहिगुरू दे नाम जपण दे नाल गणका वर्गी पापण दा आधार हो गया, वेख वेसवा दा आधार हो सकदा तेरा भला क्यों नहीं होवेगा। गरीब नवाज सच्चे पातशाह महाराज जी ने कृपा कीती है रहमत कीती है, फिर अजामल वर्गे पापी दा आधार हो गया है, सज्जन ठग वर्गे तर गए ने, कौडे राक्ष वर्गे तर गए ने। सो इस तरीके दे नाल बंगाल देश दिया जादूगरनिया का उधार सतगुरु साहब जी ने कर दिता है, वली कंधारी वर्गे हंकारिया का उधार कर दिता है, कीता पर अपना नाम दे करके उहो ही नाम। सो भाई केड़ा जी वाहेगुरु गुरमंत्र है जप हम मैं खोई, वो नाम जो पंजा प्यारियां दे पासो तेनू प्राप्त होया है, वो मूल मंत्र जो पंजा प्यारियां ने दृढ़ करवाया है, वो माड़ा मंत्र श्री जपजी साहब जी जिहदे द्वारा यह बख्शां कीतियां ने, वो तेरा नितनेम सत्ता बाणियां दा जिहड़ी कृपा कीती है खालसा पंथ ते, वो नाम ही जिहड़ा ना तेनू छड़ा सकदा जदों जमा ने केस पकड़े होए। कोई होर जतन नहीं हो, कोई होर ढंग नहीं हो, कोई तवीज किसे बाबे दी रख, आ कन्ना मन्ना कुरन वालियां दे मंत्र कोई नहीं चलना उत्थे, उत्थे हरि अकाल पुरख वाहिगुरु दा नाम ही छड़ाउण वाला नाम ही। सो आ जिहड़ा नवां जी गल सिखी है महापुरखां ने भी दसी, कहिंदे जी किसे नूं किसी महात्मा महापुरखा ने आख्या केंद्र पऊ नाम जपया कर तेरा आधार हो जाएगा। कहना बाबा जी तुसी जपी जाते ना जपी जाते जे असी ताड़ी पूछ फड़ के तर जावे ताड़ी पूछ फड़ के। वो साधु ताड़ी मार के हस पै केंद्र बल्ले वे भलिया मानसा आप नाम नहीं जपया सानू डंगर जरूर बना चलिया साडे पूछ जरूर ला दती है समझते असी हाँ जेडे तेरे वर्गे बेवकूफ नू ए कह रहे हैं कि नाम जप लै। कहिंदे बसम जी असी डंगर तां आपे ही हो गए जिन्हां तेरे वर्गे मूर्ख नूं इह कह दित्ता नाम जपना बड़ा जरूरी है। सो भाई ओ जिहड़ा परमेश्वर वाहिगुरु दा नाम ही है होर कोई साधन नहीं तेनूं छड़ा सकदा होवे ओ नाम ही है तेनूं छड़ा सकदा है जे बस राम दे के बख्शिश करदे हन।
1: काल अकाल खसम का कीना
0: भाई काल भी ये जड़ा संसार तो जियां नू खाना है सो जड़ा पैदा करना ये परमेश्वर वाहिगुरु दा कीता होया। महाराज नाम क्यों जपना है केंदे ये परमेश्वर ने जड़ा अकाल है ना अकाल पुरख वाहिगुरु ये काल ओदा कीता होया है उन्हें यह संसार ते जिया दे उत्ते सारिया दे सिरां ते जिहड़ी मौत लिखी हुई है वेख राजा प्रजा सम कर मारे ऐसो काल बडानी रे। ये वार वार सानू क्यों समझाया जांदा सानू रब भुल ना जावे भुलदा कदों है आपां जदों मायाधारी हो जाने। क्यों मायाधारी अत अन्ना बोला मायाधारी होया मनुख अन्ना भी हो जाता है तो बोला भी हो जाता है ना अखा ना दिसदा है किसे नू ना कन्ना नाल सुनदा है फिर ते पाई आवागाउणी तुरे फिरदी आवागाउणी सो फिर इने किते माया ना हथों जांदी लगे जिवें संत बाबा करतार सिंह खालसा पिंडरां वाले महापुरख कथा च दसदे ने कहिंदे कोई वड़ा अफसर बन गया उन्हें अपनी भर्ती तो पहला कहिंदे करे सारे ही रिश्तेदार जदों उन्हें मिल गई ना ज्वाइनिंग लैटर कहिंदे ओ ज्वाइन करन तो पहला सारे रिश्तेदारां नूं सद के कहिंदा मेरे नाल अज गल्लां बातां कर लो गल्लां बातां। कहन लगे क्यों कहिंदा इस तों बाद मैं बिजी हो जाणा मेरे को तुहाडे नाल गल्लां बातां करन दा समां रहणा। ओ सारे मिल के गए ਉਹ ਹੁਣ ਜਿਹੜਾ ਅਫਸਰ ਬਣਿਆ ਹੋਇਆ ਸੀ ਕੁਰਸੀ ਤੇ ਬੈਠੇ ਨਾਲ ਕੰਮ ਤੇ ਪੈ ਹੀ ਜਾਣਾ ਸੀ ਰਿਸ਼ਤੇਦਾਰ ਮਿਲਣ ਗਏ ਉਹ ਗੱਲ ਕਰਨ ਸੁਣੇ ਹੀ ਨਾ ਉਹ ਆਪਣੇ ਵੱਲ ਧਿਆਨ ਦਿਵਾਉਣ ਤੇ ਧਿਆਨ ਹੀ ਨਾ ਕਰੇ ਵੇਖੀ ਨਾ ਉਹਨਾਂ ਵੱਲ ਹੋਰ ਹੀ ਕੰਮਾਂ ਚ ਰੁੱਝਿਆ ਫਿਰੇ ਔੜਤ ਹਾਰ ਕੇ ਉਹ ਖਿੱਚ ਗਏ ਬਾਂਹ ਫੜ ਕੇ ਕਹਿਣ ਲੱਗੇ ਯਾਰ ਚੰਗਾ ਰਿਸ਼ਤੇਦਾਰ ਹੈ ਏਡੀ ਕਾਹਦੀ ਅਫਸਰਸਾਈ ਹੋਈ ਸਾਡੇ ਵੱਲ ਵੇਖਦਾ ਹੀ ਨਹੀਂ ਤੂੰ। ਉਹ ਕਹਿਣ ਲੱਗਾ ਮੈਂ ਤੁਹਾਨੂੰ ਘਰ ਸੱਦ ਕੇ ਮਿਲ ਲਿਆ ਸੀ ਨਾ ਸਾਰਿਆਂ ਨੂੰ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਮੇਰੇ ਕੋਲ ਸਿਰ ਤੁਹਾਡੇ ਲਈ ਟਾਈਮ ਨਹੀਂ ਰਹਿਣਾ। ਕਹਿੰਦੇ ਏਡੀ ਤੈਨੂੰ ਕਿਹੜੀ ਗੋਲੀ ਵੱਜੀ ਹੈ ਤੂੰ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ। ਕਹਿੰਦਾ ਮਹਾਰਾਜ ਦੀ ਬਾਣੀ ਨਹੀਂ ਪੜ੍ਹਦੇ ਆ ਬਾਬੇ ਪਾਠ ਕਰਦੇ ਹੁੰਦੇ ਮਾਇਆਧਾਰੀ ਅੱਤ ਅੰਨਾ ਬੋਲਾ। ਕਹਿੰਦਾ ਮੈਨੂੰ ਹੁਣ ਤੁਸੀਂ ਉਹੋ ਹੀ ਸਮਝੋ ਮੈਂ ਹੁਣ ਅੰਨਾ ਹੀ ਬੋਲਾ ਹੈ ਮੈਨੂੰ ਤੁਹਾਡੀ ਨਾ ਗੱਲ ਸੁਣਦੀ ਜੇ ਤੇ ਨਾ ਤੁਸੀਂ ਆਏ ਦਿਸਦੇ ਜੇ। ਹੁਣ ਗੱਲ ਤੇ ਕੌੜੀ ਹੈ ਫਿਰ ਉਹਨਾਂ ਮਹਾਂਪੁਰਖਾਂ ਦਾ ਬਚਨ ਹੈ ਕਿ ਜੇ ਕੌਮ ਤੇ ਭੀੜ ਹੋਵੇ ਤੇ ਫਿਰ ਕੋਈ ਬੋਲੇ ਨਾ ਤੇ ਨਾ ਸੰਤ ਅਖਵਾਉਣ ਦਾ ਫਾਇਦਾ ਤੇ ਨਾ ਪ੍ਰਚਾਰਕ ਅਖਵਾਉਣ ਦਾ ਹੀ ਫਾਇਦਾ। ਕਿੰਨੇ ਅੰਨੇ ਬੋਲੇ ਹੋ ਗਏ ਆ ਸਤਿਗੁਰੂ ਸਾਹਿਬ ਜੀ ਪ੍ਰਤੀ। ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਾਨੂੰਨ ਬਣਿਆ ਤੇ ਪੰਥ ਦੀ ਰਾਇ ਲਈ ਜਾਵੇ ਪੰਥ ਦੀ ਰਾਇ। ਤੇ ਸਾਡੇ ਕਈ ਭਲਿਆ ਮਾਨਸਾਂ ਨੇ ਕਹਿੰਦੇ ਜੀ ਇਹ ਪਾਰਟੀ ਪ੍ਰਚਾਰ ਹੋਣ ਲੱਗਾ ਪਾਰਟੀ ਪ੍ਰਚਾਰ। ਮੈਂ ਕਹਿਣਾ ਨਹੀਂ ਸਾ ਚਾਹੁੰਦਾ ਆਉਂਦਿਆਂ ਆਉਂਦੇ ਨਾ ਇੱਕ ਨੇ ਰਾਜ ਜੀ ਇਹ ਬਾਬਾ ਜੀ ਕਥਾ ਕਰਨ ਚੱਲੇ ਜੇ ਭਲਾ ਇਹ ਦੱਸਿਓ ਵੀ ਇਹ ਤੋਂ ਐਲਰਜੀ ਕੀ ਹੈ ਕਾਨੂੰਨ ਤੋਂ। ਮੈਂ ਕਿਹਾ ਭਾਊ ਮੈਂ ਤੇ ਵਕੀਲ ਨਹੀਂ ਤੇ ਪੜ੍ਹਿਆ ਤੇ ਉਹਨਾਂ ਨੇ ਵੀ ਨਹੀਂ ਜਿਹੜੇ ਉੱਥੇ ਸੈਨ ਕਰਕੇ ਆਏ ਸੀ ਅਕਾਲ ਤਖਤ ਸਾਹਿਬ ਦੇ ਤੇ ਉਹ ਵੀ ਮੰਨ ਕੇ ਚੱਲ ਗਏ ਵੀ ਅਸੀਂ ਪੜ੍ਹਿਆ ਹੀ ਨਹੀਂ ਜੀ ਵੈਸੇ ਘੁੱਗੂ ਹੀ ਬਣੇ ਰਹੇ ਉਤਰਾਂ ਹੀ। ਇਹ ਨਹੀਂ ਕਿ ਕਿਸੇ ਇੱਕ ਪਾਰਟੀ ਵਾਲਿਆਂ ਨੇ ਸਾਰੇ ਹੀ ਭੱਦਰਪੁਰ ਛੇਡੇ 117 ਦੇ 117 ਪੰਜਾਬ ਦੇ ਕਹੋ ਜਿਹੇ ਭਾਗ ਨੇ ਸਾਰੇ ਹੀ ਘੁੱਗੂ ਇਕੱਠੇ ਕਰਕੇ ਉੱਥੇ ਬਿਠਾ ਲਏ ਸਾਰੇ ਦੇ ਸਾਰੇ ਹੀ ਕਿਸੇ ਪਾਰਟੀ ਦਾ ਮਸਲਾ ਕੋਈ ਨਹੀਂ। ਕੋਈ ਆਣ ਕੇ ਕਹਿੰਦਾ ਜੀ ਅਸੀਂ ਤੇ ਗਏ ਹੀ ਨਹੀਂ ਤੇ ਕੋਈ ਉੱਥੇ ਘੁੱਗੂ ਕਹਿੰਦੇ ਅਸੀਂ ਪੜ੍ਹਿਆ ਹੀ ਕੱਖ ਨਹੀਂ ਉਤਰਾਂ ਹੀ ਉੱਥੇ ਹਾਂ ਚ ਹਾਂ ਮਿਲਾ ਆਏ। ਤੇ ਇਤਰਾਜ ਭਲਾ ਪੰਥ ਨੂੰ ਕੀ ਨੇ ਪੰਥ ਨੂੰ ਤੇ ਨੌਜਵਾਨ ਗੁਰਮੁਖ ਪਿਆਰੇ ਭਚੰਗੀ ਸਿੰਘ ਕੁਝ ਪੜ੍ਹਦੇ ਨੇ ਕੁਝ ਵਕਾਲਤ ਕਰ ਰਹੇ ਨੇ ਹੋਰ ਵਕੀਲਾਂ ਨੇ ਜੋ ਦੱਸਿਆ ਕਹਿਣ ਲੱਗੇ ਜੀ ਇਹਦੇ ਵਿੱਚ ਬੜੇ ਵੱਡੇ ਝੋਲ ਨੇ ਮੈਂ ਕਿਹਾ ਪੁੱਛਿਆ ਕਿਵੇਂ ਜੀ ਕਹਿੰਦੇ ਉੱਤੇ ਲਿਖਿਆ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਜਾਗਤ ਜੋਤ ਦਾ ਤੇ ਕਹਿੰਦੇ ਵਿੱਚ ਟਰਮ ਪਾ ਦਿੱਤੀ ਕਸਟੋਡੀਅਨ ਕਸਟੋਡੀਅਨ ਜਿਹੜਾ ਹੋਵੇਗਾ ਉੱਤੇ ਕੇਸ ਦਰਜ ਕੀਤਾ ਜਾਵੇਗਾ ਕਸਟੋਡੀਅਨ ਰਹਿ ਗਏ ਗ੍ਰੰਥੀ ਸਿੰਘ ਤੇ ਪ੍ਰਬੰਧਕ ਗੁਰੂ ਸਾਹਿਬ ਜੀ ਦੀ ਬੇਅਦਬੀ ਕੋਈ ਕਰ ਜਾਵੇ ਬੇਵਕੂਫ ਤੇ ਕਸਟੋਡੀਅਨ ਤੇ ਪਰਚਾ ਕਰਾਂਗੇ ਕਸਟੋਡੀਅਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਤੇ ਹੁਣ ਮੰਨ ਲਓ ਗ੍ਰੰਥੀ ਸਿੰਘ ਕਿਤੇ ਮਹਾਰਾਜ ਸਰੂਪ ਲੈ ਕੇ ਗਏ ਤੇ ਘਰ ਵਾਲੇ ਕਿਸੇ ਨੁੱਕਰ ਚ ਸ਼ਰਾਬ ਕੱਢਣ ਲੈ ਪਏ ਤੇ ਪਰਚਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬੇਅਦਬੀ ਦਾ ਗ੍ਰੰਥੀ ਸਿੰਘ ਤੇ ਹੋਵੇਗਾ ਤੇ ਨਾਲ ਘਰ ਵਾਲਿਆਂ ਤੇ ਕਰਨਾ ਤੇ ਕਰੋ ਤੇ ਨਾ ਕਰੋ ਰਹੋ ਵਿਚਾਰ ਇਹਦੇ ਨਾਲੋਂ ਵੀ ਇੱਕ ਗੱਲ ਉਹ ਕਹਿੰਦੇ ਜੀ ਠੀਕ ਹੈ ਕਸਟੋਡੀਅਨ ਵੀ ਲਿਖ ਦਿੱਤਾ ਕਹਿੰਦੇ ਪਰ ਕਸਟੋਡੀਅਨ ਹੁੰਦਾ ਬੱਚੇ ਦਾ ਤੇ ਜਾਂ ਕੋਈ ਮੰਦ ਬੁੱਧੀ ਹੋਵੇ ਉਹਦਾ ਤੇ ਕਹਿੰਦੇ ਉਹਦੇ ਕੋਲ ਅਧਿਕਾਰ ਹੈ ਕਿ ਜੇ ਉਹ ਬੱਚੇ ਨੂੰ ਕਿਸੇ ਚੀਜ਼ ਤੋਂ ਨੁਕਸਾਨ ਹੈ ਕਹਿੰਦੇ ਮੰਨ ਲਓ ਕਿ ਬੱਚੇ ਨੂੰ ਸੱਪ ਡੰਗ ਮਾਰਨ ਲੱਗਾ ਤੇ ਉਹਦੀ ਸਰੀ ਫੇਰ ਸਕਦਾ ਹੈ ਉਹਦੇ ਉੱਤੇ ਕੋਈ ਕੇਸ ਨਹੀਂ ਦਰਜ ਹੋਵੇਗਾ ਕਿ ਇਹਨੇ ਜੀਵ ਹੱਤਿਆ ਕਰ ਦਿੱਤੀ ਕੋਈ ਕੁੱਤਾ ਉਹਨੂੰ ਪੈਣ ਲੱਗਾ ਤੇ ਉਹਨੂੰ ਭਜਾ ਸਕਦਾ ਡਾਂਗ ਫੇਰ ਸਕਦਾ ਉਹਨੂੰ ਕਹਿਣ ਲੱਗੇ ਕੀ ਇਸ ਕੇਸ ਵਿੱਚ ਇਹ ਲਿਖਿਆ ਅਮੈਂਡਮੈਂਟ ਕੀਤੀ ਹੈ ਕਿ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਆਵੇ ਉੱਥੇ ਖਲੋਤਾ ਹੋਇਆ ਸਿੰਘ ਜਿਹੜਾ ਸੇਵਾ ਚ ਹੈ ਜੇ ਉਹਨੂੰ ਝਟਕਾ ਦੇਵੇ ਤੇ ਉੱਤੇ ਕੋਈ ਪਰਚਾ ਦਰਜ ਨਹੀਂ ਹੋਵੇਗਾ ਉਹ ਸੈਲਫ ਡਿਫੈਂਸ ਮੰਨੀ ਜਾਵੇਗੀ ਕਾਨੂੰਨ ਤਾਂ ਇਹ ਹੈ ਨਾ ਹੁਣ ਜੇ ਕਹਿਣ ਜੀ ਕਸਟੋਡੀਅਨ ਤੋਂ ਵਧੀਆ ਸ਼ਬਦ ਕੀ ਹੋ ਸਕਦਾ ਸੀ ਕੋਈ ਬੇਵਕੂਫ ਇਹ ਕਹਿ ਦੇਵੇ ਕਿ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ ਕਸਟੋਡੀਅਨ ਨਾ ਕਹੀਏ ਤੇ ਕੀ ਕਹੀਏ ਜੀ ਭਾਈ ਜਿਹੜੇ ਸਿਕਿਉਰਿਟੀ ਚੱਲਦੀ ਹੈ ਤੁਹਾਡੇ ਸੀਐਮ ਨਾਲ ਜਿਹੜਾ ਪੰਥ ਦੋਖੀ ਪੰਥ ਵਿਰੁੱਧ ਵਾਹਿਗੁਰੂ ਗ੍ਰੰਥ ਦੋਖੀ ਪੰਥ ਵਿਰੋਧੀ ਹੈ ਉਹਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਉਹਨੂੰ ਕਸਟੋਡੀਅਨ ਕਹਿੰਦੇ ਜੇ ਉਹ ਸਿਕਿਉਰਿਟੀ ਨੂੰ ਉਹ ਸਿਕਿਉਰਿਟੀ ਕਸਟੋਡੀਅਨ ਨਹੀਂ ਉਹਦੇ ਸੇਵਾਦਾਰ ਨੇ ਉਹਦੀ ਸੇਵਾ ਚ ਲੱਗੇ ਹੋਏ ਨੇ ਤੇ ਉਹਨਾਂ ਕੋਲ ਅਧਿਕਾਰ ਹੈ ਜੇ ਇਹਨੂੰ ਕੋਈ ਢੇਮ ਵੀ ਮਾਰੇ ਤੇ ਅੱਗੋਂ ਗੋਲੀ ਮਾਰ ਕੇ ਮਾਰ ਸਕਦੇ ਨੇ ਉਹਨਾਂ ਤੇ ਪਰਚਾ ਦਰਜ ਨਹੀਂ ਹੋਵੇਗਾ ਪੀਐਮ ਸਿਕਿਉਰਿਟੀ ਹੈ ਕਿਸੇ ਮੰਤਰੀ ਨਾਲ ਸਿਕਿਉਰਿਟੀ ਕਿਸੇ ਸੰਤਰੀ ਨਾਲ ਸਿਕਿਉਰਿਟੀ ਜਿਨ੍ਹਾਂ ਜਿਨ੍ਹਾਂ ਨੂੰ ਮਿਲੀ ਹੈ ਉਹਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਤੇ ਲਿਆਓ ਲਿਖ ਕੇ ਦੇ ਦੇਵੋ ਕਾਨੂੰਨ ਚ ਬਿਲਕੁਲ ਪ੍ਰਵਾਨ ਹੈ ਪੰਥ ਨੂੰ ਕਾਨੂੰਨ ਪਰ ਪੰਥ ਦੀ ਮਰਿਆਦਾ ਵਾਲਾ ਲਿਖ ਕੇ ਦੇ ਦੇਵੋ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਆਉਂਦਾ ਜਿਹੜਾ ਸੇਵਾਦਾਰ ਪਹਿਰੇ ਤੇ ਖਲੋਤਾ ਹੋਇਆ ਅਸੀਂ ਸੇਵਾਦਾਰ ਕਹਿ ਦਿੰਦੇ ਹਾਂ ਸਿਕਿਉਰਿਟੀ ਵਾਲੇ ਕਹਿ ਦਿੰਦੇ ਨੇ ਅਸੀਂ ਸੁਰੱਖਿਆ ਦਸਤਾ ਕਹਿ ਸਕਦੇ ਹਾਂ ਸੋ ਭਾਈ ਉਹ ਜਿਹੜੇ ਸੇਵਾਦਾਰ ਖਲੋਤੇ ਨੇ ਉਹਨਾਂ ਕੋਲ ਅਧਿਕਾਰ ਹੈ ਕਿ ਉਹਨੂੰ ਫੜ ਕੇ ਝਟਕਾ ਦੇਣ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੋਵੇਗਾ ਬਣਾ ਦੇਵੋ ਅਜਿਹੇ ਕਾਨੂੰਨ ਇਹੋ ਹੀ ਚਾਹੀਦਾ ਹੈ ਭਾਈ ਇਹ ਤਾਂ ਮੈਂ ਕਿਸੇ ਕਾਨੂੰਨ ਦੀ ਨਹੀਂ ਮਹਾਂਪੁਰਖਾਂ ਦੇ ਜਥੇ ਸੰਗਤ ਵਿੱਚੋਂ ਹੋਣ ਕਰਕੇ ਬੇਨਤੀ ਕਰਦਾ ਜਿਹੜਾ ਸੰਤਾਂ ਨੇ ਕਾਨੂੰਨ ਆਖਿਆ ਲਾਗੂ ਉਹੋ ਹੀ ਕਰਨਾ ਪੈਣਾ ਜੇ ਜਿੱਥੇ ਮਰਜ਼ੀ ਭੱਜ ਲਵੋ ਜਿਵੇਂ ਇੱਕ ਵਾਰੀ ਕਾਂ ਮਾਰ ਕੇ ਟੰਗਿਆ ਹੋਵੇ ਨਾ ਫਿਰ ਕਾਂ ਨਿਆਣਿਆਂ ਦੇ ਸਿਰਾਂ ਚ ਠੂੰਗੇ ਨਹੀਂ ਜੇ ਮਾਰਦੇ ਤੇ ਤੁਸੀਂ ਜਾਣਦੇ ਜੇ ਨਾ ਮਹਾਂਪੁਰਖਾਂ ਨੇ ਆਖਿਆ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਹਿੰਦੇ ਭਾਉ ਜਿਹੜਾ ਆਵੇ ਗੁਰੂ ਕੀ ਬੇਅਦਬੀ ਕਰਨ ਲਈ ਕਹਿੰਦੇ ਉਹਦਾ ਕਹਿੰਦੇ ਮਾਰ ਕੇ ਸਿਰ ਵੱਢ ਕੇ ਤੇ ਪੁੱਠਾ ਲਮਕਾ ਦਿਓ ਘੰਟਾ ਘਰ ਵਾਲੇ ਪਾਸੇ ਤੇ ਕਹਿੰਦੇ ਜੇ ਕੋਈ ਜੰਮਿਆ ਨਹੀਂ ਦੁਬਾਰਾ ਸਤਿਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਹੀਆ ਕਰ ਜਾਵੇ ਦੁਬਾਰਾ ਆ ਜਾਵੇ ਇੱਥੇ ਕਾਨੂੰਨ ਉਹੋ ਹੀ ਹੈ ਹੋਰ ਕੋਈ ਕਾਨੂੰਨ ਪੰਥ ਦਾ ਹੋ ਹੀ ਨਹੀਂ ਸਕਦਾ ਕਾਨੂੰਨ ਤਾਂ ਇਹ ਹੈ ਕਿ ਸਿੰਘ ਦੀ ਪੱਗ ਲਾਈ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਪੂਰੇ ਪਿੰਡ ਨੂੰ ਸਜ਼ਾ ਦਿੱਤੀ ਸੀ ਅੱਜ ਤੱਕ ਮੁਗਲ ਕਹਿੰਦੇ ਨੇ ਕਹਿੰਦੇ ਭਾਉ ਹਰ ਕੰਮ ਕਰ ਲਿਓ ਪਰ ਕਿਸੇ ਸਿੰਘ ਦੀ ਪੱਗ ਨੂੰ ਹੱਥ ਨਾ ਪਾ ਦਿਆ ਜੇ ਇਹ ਪੱਗ ਦਾ ਬਦਲਾ ਪੂਰੀਆਂ ਪੀੜ੍ਹੀਆਂ ਕੋਲੋਂ ਕੁੱਲਾਂ ਕੋਲੋਂ ਲੈਂਦੇ ਪੰਥ ਦੀ ਰਹਿ ਲੈਣੀ ਇਹ ਭਾਈ ਇਹਦੇ ਤੇ ਵੀ ਇਹ ਕਹਿਣਾ ਜੀ ਇਹ ਪਾਰਟੀਵਾਦ ਹੈ ਇਹ ਸਾਡੀ ਬੇਵਕੂਫੀ ਹੈ ਤੇ ਮੈਂ ਤੇ ਬੇਨਤੀ ਕਰੂੰਗਾ ਮੈਂ ਤੇ ਗ੍ਰੰਥੀ ਸਿੰਘ ਹਾਂ ਆਪ ਖਾਲਸਾ ਪੰਥ ਨੂੰ ਬੇਨਤੀ ਹੈ ਖਾਲਸਾ ਜੀ ਬਾਤ ਇਵੇਂ ਨਹੀਂ ਬਣੇਗੀ ਨਾ ਸਰਕਾਰਾਂ ਨੇ ਕਦੀ ਇਨਸਾਫ਼ ਦਿੱਤਾ ਜੇ ਤੇ ਨਾ ਕਦੀ ਹੋਵੇਗਾ ਉਹ ਸਰਕਾਰ ਤੁਸੀਂ ਜਿਹੜੀ ਮਰਜ਼ੀ ਲੈ ਆਇਆ ਜੇ ਇਹ ਘਰ ਇੱਥੋਂ ਝੂਠ ਬੋਲਣਾ ਕਿਸੇ ਦੀ ਪੱਖਬਾਜ਼ੀ ਕਰਨੀ ਪਾਪ ਜੇ गुरु ग्रंथ साहब सच्चे पातशाह महाराज कृपा करन वोटा पाके जिन्हों मर्जी चुन लिया जे ओ धर्म दा कानून कभी वास्ते नहीं बनाएगा। धर्म दा कानून बनाउंदे जे गुरु रामदास सच्चे पातशाह महाराज जे। अरदास करिए मैं तो बेनती की कुछ रागी संघा गुरमुखां नूं हुण भी कहना है पंथ दे पैरोकारां नूं सिंह साहिबान ने सचखंड श्री हरिमंदर साहब जी दे हैड ग्रंथी समा दवो धन गुरु रामदास महाराज जी दे चरणां च अरदास करिए। कृपालू सतगुरु जी ये अरदास करनी क्यों है इस दर ते कदी पंथ ने आण के अरदास कीती महाराज तेरे पंथ दा रौला पिया है तत् खालसे ते बदई खालसे दा आप कृपा कर की बढ़ाइए। कहिए दर्शन जी का खालसा दर्शन जी की फतेह जा कहिए वाहिगुरु जी का खालसा वाहिगुरु जी की फतेह। ए परचिया लिख के हर की पौड़ी ते अरदास करके गुरु के पंथ ने वो परचियां तारियां दर्शन जी के खालसा दर्शन जी की फतेह आई परची डुबी वाहेगुरु जी का खालसा वाहेगुरु जी की फतेह जिस परची ते लिखिया होया से ओ परची तरके ता आई पंथ दा झगड़ा मुक गया। इसे ही दर ते कदी आन करके अरदास कीती है जिदन कलू कारे पंथ ते गुजरे अरदास कीती सी गुरु ग्रंथ साहब सच्चे पातशाह गुरु रामदास महाराज जी पंथ की रखोगे तो ग्रंथ की रहेगी लाज पंथ ही ना रहे तो ग्रंथ कौन मानी जे महाराज पंथ की लाज रखोगे ते ग्रंथ की लाज रहेगी जे पंथ ही ना रहा ते ग्रंथ की पूजा कौन करेगा। गुरु ने कृपा की खालसा राज भाग दिता इस दर ते अरदास करने ते इसे ही दर ते गुरु प्यारे खालसा जी श्री अकाल तख्त साहिब एक सोभा नामी मनुख ने राग माला तो बिना धन सतगुरु गुरु ग्रंथ साहिब महाराज जी दे स्वरूप लिख के लियांदे आप गुरु दीआं सिख संगतां ने अमृतसर दीआं सिख संगतां ने गुरु ग्रंथ साहिब गुरु रामदास महाराज जी दे दर ते अरदास कीती। कृपालू जी कृपा करो रहमत करो जे रागमाला आप जी दी बाणी है ते अठां दिनां दे विच विच सोभा सिंह नूं नतारा विखा लो अठां दिनां दे विच विच नहीं तो सारिया संगत आप जी की यह बाणी पढ़ हट जाएगियां। अठां दिनां दे विच विच इस दर ते अरदास करने ते सोभा सिंह की जबान च कीड़े पए उन्हें लिखती माफी मंगी है सचखंड श्री हरिमंदर साहब आण करके अपनी भुल बखशाई ते पंथ ने उन्हूं माफ किया। गरीब नवाज सच्चे पातशाह महाराज जी दे उसे दर ते अरदास करिए पातशाह जिन्हें बेदबी की जिन्हें करवाई कृपालू सतगुरु सच्चे पातशाह महाराज तेरे अगे अरदास है गुरु ग्रंथ साहब सच्चे पातशाह जी जेड़ा तेरे घर की बेअदबी करवा रहा है ते कर रहा है जेड़ा कोई वो पुश्त पनाई नहीं करता पातशाह थे कर दे इन्हां दा कख ना रवे असी तेरे दर ते अरदास कर सकते हैं साडा होर थां है ही कोई नहीं क्योंकि सरकारां कदी वास्ते इंसाफ पंथ नूं नहीं देणगियां। यह मनना पवेगा अपनी होणी नूं इंसाफ ते है खालसा जी जेड़ा है अनेकां कतल कर दे छोटियां बच्चियां दे बलात्कार करन दा दोषी होवे उन्हूं रिहाई 12 वरी फांसी की सजा होण तो बाद भी रिहाई ते सिख नौजवानां नूं बिना ही मुकदमिया तो किसी गल तो बिना अज तक बजुर्ग हो गए ने 30-35 साल कैद कटा के भी कहिंदे छड्डना नहीं इह बाहर जा करके माहौल खराब कर देणगे बजुर्गों को भी डर लगी जाना इन्हां तो इंसाफ की आस ना रखे। कानून की तरम है हजारा बदोशे वाहेगुरु हजारा दोषी बच जाण पर एक बदोशे नूं सजा नहीं होनी चाहीदी। पंथ दोखी किसी भी तरीके दे नाल मेरा मनना है मैं पहला बेनती की इस दर ते बैठ करके जिहड़ा झूठ बोलेगा उहदा भी थे हो जाएगा। गुरु साहब कृपा करन मैं ते बेनती करना सचखंड श्री हरिमंदर साहब जी दे मुख ग्रंथी सिंह साहिबान समा देन समुची संगत उस दिहाड़े ते आण के अरदास करे। कृपालू सतगुरु साहब जी तो बिना ते वड्डा थां कोई नहीं ते यकीन है दासता गुरु ग्रंथ साहब सच्चे पातशाह तारे विखाल देणगे तारे जिहड़े ताडे बजुर्ग कहिंदे सन ना बाबे नानक दी चक्की पींदी ते हौली है पर पींदी बड़ा बरीक जी चक्की अज भी चलदी चक्की बंद नहीं होई। गरीब नवाज सच्चे पातशाह कृपा करन यह बेनतियां प्रवान करियो। गरीब नवाज कहिंदे भाई जदों परमेश्वर वाहिगुरु के दर तो यह काल अकाल उहदा ही कीता होया ही मारन वाला चेते रख मर जाना सजना इत्थे रहना किसे ने नहीं ਇਹ ਉਹਦਾ ਕੀਤਾ ਹੋਇਆ ਹੈ ਤੂੰ ਬਿਨਾਂ ਛਡਾ ਕੋਈ ਨਹੀਂ ਸਕਦਾ ਪਰ ਕੀ ਕਰੇ ਤੂੰ ਉਹਦੇ ਨਾਲ ਹੀ ਧੋਖੇ ਕਰਨ ਤੇ ਆ ਗਿਆ ਤੇਰਾ ਕੋਈ ਭਲਾ ਨਹੀਂ ਹੋਵੇਗਾ
1: ਇਹੋ ਪਰਪੰਚ ਵਧਾਵਨ
0: ਇਹ ਪਰਪੰਚ ਵਧਾਇਆ ਹੋਇਆ ਇਹ ਪਰਪੰਚ ਹੀ ਕੀਤਾ ਹੋਇਆ ਪਰਮੇਸ਼ਰ ਵਾਹਿਗੁਰੂ ਦਾ ਪਰਪੰਚ ਰਚਿਆ ਹੋਇਆ ਸਾਰੇ ਦਾ ਸਾਰਾ ਇਹ ਉਹਨੇ ਇਹ ਸਾਰਾ ਖੇਡ ਜਿਹੜੀ ਬਣਾਈ ਹੋਈ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਦਾ ਤਮਾਸ਼ਾ ਜੰਮਣਾ ਤੇ ਮਰਨਾ ਜੀਆਂ ਦਾ ਤਮਾਸ਼ਾ ਹੀ ਪਰਮੇਸ਼ਰ ਦਾ ਪਰਪੰਚੀ ਰਚਿਆ ਹੋਇਆ ਇੱਕ ਪਾਸੇ ਜੰਮੀ ਜਾਂਦੇ ਨੇ ਹਨਾ ਇੱਕ ਪਾਸੇ ਭਾਈ ਉਹ ਮਰੀ ਜਾ ਰਹੇ ਹਨ ਸੋ ਇੱਕ ਪਾਸੇ ਡੌ ਅਗਨੀ ਜਲ ਰਹੀ ਹੈ ਦੂਜੇ ਪਾਸੇ ਅੰਗੂਰ ਹਰੇ ਹੋ ਰਹੇ ਨੇ ਪੰਗਾਰਾ ਫੁੱਟ ਰਿਹਾ ਹੈ ਜੀ
1: ਕਹੇ ਕਬੀਰ ਤੇ ਅੰਤੇ ਮੁਕਤੇ
0: ਧੰਨ ਭਗਤ ਕਬੀਰ ਜੀ ਕਹਿੰਦੇ ਭਾਈ ਅੰਤ ਨੂੰ ਮੁਕਤ ਹੋ ਸਕਦੇ ਨੇ ਕੌਣ ਜੀ
1: ਜਨ ਹਿਰਦੈ ਰਾਮ ਰਸਾਇਣ
0: ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਭਾਈ ਨਾਮ ਵਸਿਆ ਹੋਇਆ ਮੁਕਤ ਕੌਣ ਹੋ ਸਕਦਾ ਉਹ ਮੁਕਤ ਨਹੀਂ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਭਾਵੇਂ ਜਿੰਨਾ ਮਰਜ਼ੀ ਵੀ ਯਤਨ ਕਰ ਲਈ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਨੌਜਵਾਨਾਂ ਚ ਇਹ ਬੜੀ ਪਿਰਤ ਪਈ ਹੈ ਕਿ ਬਾਣਾ ਤੇ ਬਾਹਰੋਂ ਬੜਾ ਵਿਖਾਲਦੇ ਨੇ ਡਿਫੂਸ ਮੇਰੇ ਵਰਗਿਆਂ ਨੇ ਬੜਾ ਬਣਾਇਆ ਹੋਇਆ ਹੈ ਪਰ ਨਾਮ ਸਿਮਰਨ ਅਭਿਆਸ ਸਿਮਰਨ ਭਗਤੀ ਨਹੀਂ ਹੈ ਸੇਵਾ ਸਿਮਰਨ ਦੀ ਭਾਵਨਾ ਨਹੀਂ ਚਿੱਤ ਵਿੱਚ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਥਾਂ ਥਾਂ ਤੇ ਨਾਮ ਦੀ ਮਹਿਮਾ ਭਾਈ ਮਰਿਆਦਾ ਚ ਰਹਿਣਾ ਜਿਹੜਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਪੰਜਾਂ ਪਿਆਰਿਆਂ ਨੇ ਜਿਹੜੀ ਮਰਿਆਦਾ ਦ੍ਰਿੜ ਕਰਵਾਈ ਹੈ ਉਹ ਮਰਿਆਦਾ ਚ ਰਹਿੰਦਿਆਂ ਹੋਇਆਂ ਤੇ ਨਾਲ ਉਹਨਾਂ ਆਖਿਆ ਸਿਮਰਨ ਅਭਿਆਸ ਲਾਜ਼ਮੀ ਹੈ ਜ਼ਰੂਰੀ ਹੈ ਇੱਥੋਂ ਤੱਕ ਪੰਜ ਪਿਆਰੇ ਸਿੰਘ ਸਾਹਿਬਾਨਾਂ ਦਾ ਹੁਕਮ ਜਿਹੜਾ ਸਿੰਘ ਬਾਣੀ ਪੜ੍ਹ ਸਕਦਾ ਹੈ ਜਿਹੜੀ ਪਚੰਗਣ ਬੀਬੀ ਮਾਤਾ ਬਾਣੀ ਪੜ੍ਹ ਸਕਦੀ ਹੈ ਭਾਈ ਉਹਨਾਂ ਨੇ ਸੱਤ ਬਾਣੀਆਂ ਘੱਟ ਤੋਂ ਘੱਟ ਨਿਤਨੇਮ ਕਰਨਾ ਘੱਟ ਤੋਂ ਘੱਟ ਪੰਜ ਬਾਣੀਆਂ ਸਵੇਰੇ ਸ਼ਾਮ ਨੂੰ ਰਹਿਰਾ ਸਾਹਿਬ ਸੌਣ ਲੱਗਿਆ ਕੀਰਤਨ ਸੋਲਾ ਇਹ ਤੇਰਾ ਘੱਟ ਤੋਂ ਘੱਟ ਨਿਤਨੇਮ ਹੈ ਇਹ ਨਿਤਨੇਮ ਕਰਨਾ ਅਰਦਾਸ ਕਰਨੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਸਵੇਰੇ ਵੀ ਸ਼ਾਮ ਦੇ ਨਿਤਨੇਮ ਤੋਂ ਬਾਅਦ ਵੀ ਕੀਰਤਨ ਸੋਲਾ ਕਰਕੇ ਆਸਣ ਤੇ ਬੈਠ ਕਰਕੇ ਨਿਤਨੇਮ ਕਰਕੇ ਅਰਦਾਸ ਇਹ ਤੇਰਾ ਨਿਤਨੇਮ ਇਹ ਨਾਮ ਜਪਣਾ ਇਹ ਜ਼ਰੂਰੀ ਹੈ ਫਿਰ ਇਸ ਤੋਂ ਬਾਅਦ ਜੇ ਕੋਈ ਅਨਪੜ੍ਹ ਹੈ ਜਿਹਦੇ ਕੋਲ ਨਹੀਂ ਬਾਣੀ ਪੜ੍ਹੀ ਜਾਂਦੀ ਤੇ ਉਹਨੂੰ ਹੁਕਮ ਕੀਤਾ ਤੂੰ ਢਾਈ ਘੰਟੇ ਜਾਂ ਵਾਹਿਗੁਰੂ ਮੰਤਰ ਦਾ ਜਾਪ ਜੇ ਮੂਲ ਮੰਤਰ ਕੰਠ ਕਰ ਸਕਦਾ ਤੇ ਢਾਈ ਘੰਟੇ ਘੱਟ ਤੋਂ ਘੱਟ ਦਸਵਾਂ ਹਿੱਸਾ ਦਿਨ ਦਾ ਇਹ ਤੂੰ ਨਾਮ ਜਪਣਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਿਉਂ ਜੀ ਭਾਈ ਭਗਤ ਕਬੀਰ ਜੀ ਵੀ ਇਹੋ ਹੀ ਕਹਿ ਰਹੇ ਨੇ ਕਹਿ ਕਬੀਰ ਤੇ ਅੰਤੇ ਮੁਕਤੇ ਕਹਿੰਦੇ ਭਾਈ ਅੰਤ ਨੂੰ ਮੁਕਤ ਕੌਣ ਹਨ ਜਿਨ ਹਰ ਕੋ ਨਾ ਰਾਮ ਰਸਾਇਣ ਜਿਨ੍ਹਾਂ ਨੂੰ ਭਾਈ ਜਿਨ ਹਿਰਦੇ ਰਾਮ ਰਸਾਇਣ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੋ ਰਸਾਇਣੀ ਹੈ ਸਾਰੇ ਰਸਾਂ ਦਾ ਆਇਨ ਘਰ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਨਾਮ ਵਸਿਆ ਦੂਸਰੇ ਨਹੀਂ ਇਹੋ ਹੀ ਬੇਨਤੀ ਹੈ ਬਾਣੀ ਬਾਣਾ ਪੰਖ ਪਛਾਣ ਸਿੱਖ ਗੁਰੂ ਕਾ ਪੰਛੀ ਜਾਣ ਬਾਣੀ ਤੇ ਬਾਣਾ ਦੋ ਖੰਭ ਹਨ ਗੁਰੂ ਕਾ ਸਿੱਖ ਪੰਛੀ ਨੇ ਆਈ ਹੈ ਜੇ ਭਾਈ ਇੱਕ ਖੰਭ ਵੀ ਕਿਸੇ ਪੰਛੀ ਦਾ ਪੁੱਟ ਦਿੱਤਾ ਜਾਵੇ ਤੇ ਉਹਦੇ ਕੋ ਅਡਾਰੀ ਨਹੀਂ ਭਰੀ ਜਾਂਦੀ ਇਹ ਸੰਸਾਰ ਸਮੁੰਦਰ ਤੋਂ ਅਡਾਰੀ ਮਾਰਨ ਵਾਸਤੇ ਦੋਵੇਂ ਖੰਭ ਬਰਾਬਰ ਚਾਹੀਦੇ ਨੇ ਇੱਕੋ ਜਿਹੇ ਚਾਹੀਦੇ ਨੇ ਬਾਣੀ ਤੇ ਬਾਣਾ ਬਾਣਾ ਤਾਂ ਸੋਭਨੀਕ ਹੈ ਜੇ ਗੁਰਸਿੱਖ ਬਾਣੀ ਪੜ੍ਹਦਾ ਸੇਵਾ ਸਿਮਰਨ ਕਰਦਾ ਤੇ ਬਾਣੀ ਪੜ੍ਹੀ ਸੇਵਾ ਕੀਤੀ ਤਾਂ ਸੋਭਨੀਕ ਹੈ ਜੇ ਬਾਣਾ ਪਾਇਆ ਹੋਇਆ ਕਾਰਨ ਕੀ ਜੀ ਬਾਣਿਆ ਬਾਣਾ ਪਾ ਲਿਆ ਤੇ ਬਾਣੀ ਨਹੀਂ ਪੜ੍ਹੀ ਤਾਂ ਵੀ ਫੇਲ ਤੇ ਬਾਣੀ ਪੜ੍ਹੀ ਜਾਂਦਾ ਹੈ ਕਈਆਂ ਨੇ ਸੁਭਾਅ ਬਣਾ ਲਿਆ ਇਹ ਵੀ ਹੈਗਾ ਤੇ ਨਿਤਨੇਮ ਕਰ ਲੈਂਦੇ ਆ ਕਹਿੰਦੇ ਅੰਮ੍ਰਿਤ ਅਜੇ ਨਹੀਂ ਛਕਣਾ ਤੇ ਭਾਈ ਜਿੰਨਾ ਚਿਰ ਦਾਖਲਾ ਹੀ ਨਾ ਮਿਲੇ ਸਕੂਲ ਵਿੱਚ ਤੇ ਫੇਲ ਤੇ ਆਪਾਂ ਫਿਰ ਫੇਲ ਤੇ ਤਾਂ ਹੋਵਾਂਗੇ ਨਾ ਜੇ ਦਾਖਲ ਹੋਵਾਂਗੇ ਜੇ ਦਾਖਲ ਹੀ ਨਾ ਹੋਏ ਤੇ ਫਿਰ ਕਿਸੇ ਨੇ ਇਮਤਿਹਾਨ ਚ ਹੀ ਬਹਿਣ ਨਹੀਂ ਦੇਣਾ ਤੇ ਜਦੋਂ ਇਮਤਿਹਾਨ ਚ ਨਾ ਬੈਠਾ ਤੇ ਫਿਰ ਸੱਜਣਾ ਨਾ ਫੇਲ ਤੇ ਨਾ ਪਾਸ ਇਸ ਕਰਕੇ ਦੋਵੇਂ ਹੀ ਲਾਜ਼ਮੀ ਨੇ ਦਾਖਲਾ ਲੈਣਾ ਵੀ ਜ਼ਰੂਰੀ ਹੈ ਤੇ ਦਾਖਲਾ ਲੈ ਕਰਕੇ ਫਿਰ ਨਿਯਮਾਂ ਚ ਰਹਿੰਦਿਆਂ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿਵੇਂ ਅਧਿਆਪਕ ਦਾ ਹੁਕਮ ਹੁੰਦਾ ਹੈ, ਜਿਵੇਂ ਸਕੂਲ ਵਿੱਚ ਪੜ੍ਹਾਇਆ ਜਾਂਦਾ, ਜੋ ਪੜ੍ਹਾਇਆ ਜਾਂਦਾ ਹੈ ਉਹਨੂੰ ਪੜ੍ਹ ਕੇ ਸੁਣਾਉਣਾ ਉਹ ਵੀ ਲਾਜ਼ਮੀ। ਜਿਵੇਂ ਆ ਕਥਾ ਕੀਰਤਨ ਇਹ ਸਭ ਕੁਝ ਇਹ ਸਤਿਗੁਰੂ ਸਾਹਿਬ ਜੀ ਦੀ ਪੜ੍ਹਾਈ ਹੋਈ ਵਿਦਿਆ ਹੈ, ਤੇ ਗੁਰੂ ਕਾ ਪਿਆਰਾ ਖਾਲਸਾ ਪੰਥ ਉਹ ਵਿਦਿਆ ਹੀ ਸਤਿਗੁਰੂ ਸਾਹਿਬ ਜੀ ਨੂੰ ਸੁਣਾ ਕੇ ਜਾਂਦਾ ਹੈ। ਕੋਈ ਸਿੱਖ ਸੰਗਤਾਂ ਨੂੰ, ਜੇ ਕੋਈ ਗਿਆਨੀ, ਜੇ ਕੋਈ ਕਵੀਸ਼ਰ, ਜੇ ਕੋਈ ਰਾਗੀ ਇਹ ਸੋਚੇ, ਢਾਡੀ ਇਹ ਸੋਚੇ ਮੈਂ ਸੰਗਤ ਨੂੰ ਸੁਣਾ ਰਿਹਾ, ਨਹੀਂ, ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਗੁਰਬਾਣੀ ਦੇ ਅਰਥ ਆਪ ਸੁਣਦੇ ਨੇ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪਣਾ ਕੀਰਤਨ ਆਪ ਸੁਣਦੇ ਨੇ, ਆਪ ਗੁਰਬਾਣੀ ਨਿਤਨੇਮ ਗਰੀਬ ਨਿਵਾਜ ਆਪ ਸੁਣਦੇ ਨੇ। ਇਹ ਰੋਜ਼ ਦਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਨਿਤਨੇਮ ਹੈ, ਤੇ ਹਰ ਅਸਥਾਨ ਤੇ ਵੱਖੋ ਵੱਖਰਾ ਹੈ। ਕਿਤੇ ਮਹਾਰਾਜ ਕਿੰਨਾ ਨਿਤਨੇਮ ਸੁਣ ਰਹੇ ਨੇ, ਕਿਤੇ ਕਿੰਨਾ ਸੁਣ ਰਹੇ ਨੇ, ਕਿਤੇ ਅੰਦਰ ਕੋਲ ਬਿਠਾ ਕਰਕੇ ਇਤਿਹਾਸ ਕਥਾ ਸੁਣ ਰਹੇ ਨੇ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਪਹਿਲਾਂ ਕਥਾ ਹੁੰਦੀ ਰਹੀ ਹੈ, ਅੰਗਰੇਜ਼ ਕਾਲ ਦੇ ਸਮੇਂ ਤੋਂ ਬੰਦ ਹੋਈ ਕਥਾ, ਅਜੇ ਤੱਕ ਪ੍ਰਾਰੰਭ ਨਹੀਂ ਹੋਈ। ਦਾਹੋ ਵਿਚਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਣਾ ਨਿਤਨੇਮ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਉਹ ਨਿਤਨੇਮ ਆਪਣੇ ਖਾਲਸਾ ਪੰਥ ਤੋਂ ਸੁਣਦੇ ਨੇ। ਜਿਹੜਾ ਨਿਤਨੇਮ ਗੁਰੂ ਸਾਹਿਬ ਜੀ ਸੁਣ ਰਹੇ ਹਨ, ਉਹ ਨਿਤਨੇਮ ਖਾਲਸੇ ਨੂੰ ਕਰਨਾ ਕਿੰਨਾ ਜ਼ਰੂਰੀ ਹੋਵੇਗਾ, ਇਹ ਆਪਾਂ ਵਿਚਾਰ ਕਰਕੇ ਵੇਖੀਏ। ਜਿਹੜਾ ਨਿਤਨੇਮ ਹਰ ਰੋਜ਼ ਸਤਿਗੁਰੂ ਸਾਹਿਬ ਜੀ ਸੁਣਦੇ ਨੇ, ਜਿਸ ਨਿਤਨੇਮ, ਜਿਸ ਗੁਰਬਾਣੀ ਕੀਰਤਨ ਨੂੰ ਹਰ ਰੋਜ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਸੁਣਦੇ ਹਨ, ਉਹੋ ਹੀ ਨਿਤਨੇਮ, ਉਹੋ ਹੀ ਗੁਰਬਾਣੀ ਕਥਾ ਕੀਰਤਨ ਆਪਣੇ ਖਾਲਸਾ ਪੰਥ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਗਰੀਬ ਨਿਵਾਸ ਜੀ ਆਪ ਕਿਰਪਾ ਕਰੋ, ਜੇ ਤੁਸੀਂ ਦਿਆਲਤਾ ਕਰੋ, ਆਪਣੇ ਵੱਸ ਦੀ ਗੱਲ ਨਹੀਂ ਹੈ ਖਾਲਸਾ ਜੀ, ਇਹ ਵੀ ਮੈਂ ਕਹਿ ਦੇਵਾਂ, ਜੇ ਇਹ ਕਹੀਏ ਕਿ ਅਸੀਂ ਕਰ ਸਕਦੇ ਹਾਂ ਤੇ ਸਾਡੇ ਵੱਸ ਵਿੱਚ ਵੀ ਇਹ ਨਹੀਂ ਹੈ। ਅਰਦਾਸ ਕਰੀਏ ਹੰਕਾਰ ਛੱਡ ਕਰਕੇ, ਮਹਾਰਾਜ ਆਪ ਆਪਣੇ ਖਾਲਸਾ ਪੰਥ ਨੂੰ ਇੱਕ ਤੇ ਇਹ ਬੇਨਤੀ ਹੈ ਕਿ ਕਿਰਪਾ ਕਰੋ, ਰਹਿਮਤ ਕਰੋ, ਆਪ ਖਾਲਸਾ ਪੰਥ ਨੂੰ ਇੱਕ ਸ੍ਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਕਰੋ, ਇਹ ਸਾਰੀਆਂ ਦੁਬਧਾਵਾਂ ਦੂਰ ਕਰੋ। ਬੇਨਤੀ ਹੈ ਕਿਰਪਾਲੂ ਸਤਿਗੁਰੂ, ਮੇਰੀ ਗਰੀਬ ਦੀ ਇਹ ਬੇਨਤੀ ਹੈ ਕਿ ਮੈਨੂੰ ਪੰਥ ਦਾ ਹਿੱਸਾ ਬਣਾਈ ਰੱਖੀ। ਕਿਰਪਾ ਕਰੀ ਪਾਤਸ਼ਾਹ, ਬਾਣੀ ਤੇ ਬਾਣੀ ਤੋਂ ਕਦੀ ਵਾਸਤੇ ਵੀ ਟੁੱਟੀਏ ਨਾ, ਕਿਉਂ ਮਹਾਰਾਜ ਜੀ ਆਪ ਜੀ ਦਾ ਹੁਕਮ ਹੈ, ਜਿਹੜੇ ਬਾਣੀ ਪੜਨਗੇ ਉਹਨਾਂ ਦਾ ਆਧਾਰ ਹੋ ਜਾਵੇਗਾ। ਆਪ ਕਿਰਪਾ ਕਰੋ, ਸਾਨੂੰ ਵੀ ਬਾਣੀ ਤੇ ਬਾਣੀ ਦੀ ਦਾਤ ਬਖਸ਼ਿਸ਼ ਕਰੋ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਲੜੀਵਾਰ ਕਥਾ ਦੁਆਰਾ ਤੇ ਹੁਕਮਨਾਮਾ ਸਾਹਿਬ ਦੁਆਰਾ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਸੁਣਾਉਂਦਿਆਂ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਹੁਕਮਾਂ ਦੀ ਵਿਚਾਰ ਕਰਦਿਆਂ, ਮਹਾਂਪੁਰਖਾਂ ਦਾ ਜੀਵਨ ਸੁਣਾਉਂਦਿਆਂ, ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ, ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਜੀ ਅਗਾਂਹਾਂ ਤੋਂ ਸਮਤ ਬਖਸ਼ਣੇ, ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾ।

ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुंबी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East, Calgary।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 1120 4150 109th ਐਵੀਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਸਰ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 4037014947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stan

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामां संबंधी या सहयोग लई किसी भी तरह की जानकारी लैण लई तुसी फोन कर सकते हो। फोन नंबर है 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰੀਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰੀਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰੀਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

हर दर्शन बिन रहन ना जाई। सतगुर की सेवा

ਕੇਦੋ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ।

0: ਨਿਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਢੁੰਡੇ ਅਸਰਾ ਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੋਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਯੁਗ ਐ ਸੂਰਜ ਚੜੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਣ ਕੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਤਿਲ ਬਾੜ ਜਿਉ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਐ ਫੁਲੀਐ ਬਪੜੇ ਪੀ ਤਨ ਵਿੱਚ ਸੁਆਹ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਕੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ ਦਾਤਾ ਕਰਤਾ ਆਪੂ ਤੁਸ ਦੇਵੈ ਕਰੈ ਪਸਾਉ ਤੂੰ ਜੜੋਈ ਸਭ ਸੈ ਦੇ ਲੈ ਸੈ ਜਿੰਦ ਕਵਾਉ ਕਰ ਆਸਣ ਡਿੱਠੋ ਚਾਉ ਡਿੱਠੋ ਚਾਉ ਡਿੱਠੋ
0: ਆਪਣੇ ਆਪ ਸਾਜਿਓ ਆਪਣੇ ਸਾਜੀ ਹੈ ਕਰ ਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ

0: ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖ ਲੱਖ ਕਰੋੜ ਸੱਚੇ ਸਪਤਾਨ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਹਿਨ ਸੱਚ ਜੋ ਮਰ ਜੰਮੈ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾਂ ਸੱਚ ਨਿਆਓ ਵੱਡੀ ਵਡਿਆਈ ਜਾਂ ਨਿਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਪੁੱਜੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਕਿਹੜਾ ਮਾਇਆ ਵਿੱਚ ਨਿਵਾਸ ਇਹ ਵਿਪੇ ਆਖਣਾ ਜਾਪਈ ਜੇ ਕਿਸੇ ਆਣ ਰਾਸ
1: ਨਾਨਕ ਗੁਰਮੁਖ ਜਾਣੀ ਹੈ ਜਾਂ ਕੋਈ ਆਪ ਕਰੇ ਪਰਗਾਸ ਔੜੀ ਨਾਨਕ ਦੀ ਉਪਾਏ ਹੈ
0: ਲਿਖਣਾ ਹੈ
1: ਧਰਮ ਬਹਾਲ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਕ ਕਡੇ ਜਜ ਮਾਲਿਆ ਥਾਉ ਨ ਪਾਇਨ ਕੂੜਿਆ ਉਹ ਕਾੜੈ ਰੋਜਕ ਚੱਲ ਤੇਰਾ ਨਾਇਰ ਤੇ ਸਿੱਜਣ ਗਏ ਹਾਰ ਗਏ ਸੇਠ ਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਬਹਾਲਿਆ ਧਰਮ ਬਹਾਲਿਆ
0: ਬਹਾਲਿਆ ਉੱਥੇ ਸੱਚੇ ਹੀ ਸੱਚ ਦੇ ਬੜੈ ਚੁਣ ਵਖੜੇ ਜਮਾਲਿਆ ਥਾਉ ਨ ਪਾਇਨ ਕੂੜਿਆ ਮੌਕਾ ਲੈ ਦੁੱਧ ਚਾਲਿਆ ਤੇਰੇ ਨਾਇਰ ਤੇ ਸੇਜਨ ਗਏ

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ

0: ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ ਹੈ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਿਮਾਣ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਪਸਮੜ ਔਰ ਸਿਧਾਇਆ ਵੱਡਾ ਹੋਆ ਦੁਨੀ ਦਾ ਗਲ ਸੰਗਲ ਕਤ ਚਲਾਇਆ ਅਗੇ ਕਰਨੀ ਕਿਰਤ ਵਾਂਚੀ ਐ ਪਹਿਲੇ ਕਾ ਕਰ ਸਮਝਾਇਆ ਥਾਉ ਨਾ ਹੋਵੀ ਪਾਉ ਦੀ।

ਭੂਕ ਹੈ ਪਸੰਦ ਪੌਰ ਛਡਾਇਆ, ਵੱਡਾ ਹੋਇਆ ਦਲੀਦਾਰ ਕਰ ਸੰਗਤ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਪਹਿਲੇ ਕਾਕਾ ਸਮਝਾਇਆ, ਥਾਉ ਨਾ ਹੋਵੀ ਪੌਦੇ ਉਸਨੇ ਕਿਆ ਰੁਆਇਆ, ਮਨ ਦਾ ਜਨਮ ਗਵਾਇਆ, ਮਨ ਦਾ ਜਨਮ ਗਵਾਇਆ।

0: ਬਹੁਤ ਮਹੱਲਾ ਪਹਿਲਾ ਭੈ ਵਿੱਚ ਬਣ ਵਹਿ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਣ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ ਹੋ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬਿਦ ਵਿਚਾਰ ਕੇਤੇ ਨੱਚੇ ਮੰਗ ਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਾਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿਤ ਤਨ ਪਾਈਏ ਹੈ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਦੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ ਉੱਡ ਉਡਰਾਵਾ ਚਾਟੇ ਪਾਏ ਵੇਖਾ ਲੋਕ ਹੱਸੈ ਕਰ ਜਾਏ ਰੋਟੀਆਂ ਕਰ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਡੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੁਐ ਝਾੜ ਪੁਹਾਈ ਅਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕੀਰਤਨ ਚ ਸਭ ਕੋ ਨੱਚ ਨੱਚ ਹੱਸੈ ਚੱਲੇ ਸੇਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਉ ਤੇਰਾ

0: ਕਰੀਏ ਜੇ ਲੋੜ ਹੈ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਤੇਜਰ ਵਾਲਾ ਪਰ ਚਰਵਿਸ ਕਰੇ ਦੀ ਆਈਏ ਕੋਰ ਹੈ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
1: ਭਰੀਏ ਪਾਈਏ।

ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਨੇ ਸਦਾ ਮੁਕਤਿਆ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰਿਆ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

0: ਮਹੱਲਾ ਪਹਿਲਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਪੂਜੈ ਤਾਂ ਦਰ ਸੂਜੈ, ਬਿਆਨ ਵੀ ਹੁਣਾ ਕਤ ਕਤ ਲੁਜੈ, ਨਾਨਕ ਹੁਕਮੀ ਲਿਖੀ ਐ ਲੇਕ, ਜਿਹਾ ਵੇਖੇ ਤਿਹਾ ਵੇ ਮਹਲਾ ਦੂਜਾ।
1: ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ, ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉ ਮੈਂ ਇਹੋ ਹੁਕਮ ਹੈ ਭਇਆ ਕਿਰਤ ਫਿਰਾਹੇ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਣਹੋ ਇਤ ਸੰਜਮ ਦੁਖ ਜਾਹੇ, ਔੜ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹ ਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੈ ਬੰਧਨਾ, ਅਨਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ, ਨਿਤ ਜੀਵੈ ਚੜ੍ਹੈ ਸਮਾਇਆ ਵਡਿਆਈ, ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ,
2: ਪੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚ ਸੱਚ ਤੇ ਆਇਆ, ਉਹਦੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕੇ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ, ਤੂੰ ਬਖਸੀ ਸੀ ਅਗਲਾ ਨਿਤ ਦੇਵੇ ਚੜ੍ਹੈ ਸਵਾਇਆ,

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾ ਦੀਪਾਂ ਲਵਾਂ ਮੰਡਲਾਂ ਖੰਡਾਂ ਵਰ ਭੰਡਾ ਅੰਡ ਜੇ ਰਜੂਤ ਭੁਜਾਂ ਖਾਣੀ ਸੇਤ ਜਾਂ ਸੋਮਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜੰਤੂ ਪਾਇ ਕੇ ਸਭ ਮਾਲੇ ਸਮਣਾ ਜਿਨ ਕਰਤੇ ਕਰਣਾ ਕਿਆ ਚਿੰਤਾ ਪੇ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਦੁਹਾਰੀ ਸਵਾਸ ਤਿਸ ਤਿਸ ਦੀ ਬਾਹਣਿਆ ਪੱਗ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲੱਖ ਤਪਿਓ ਪ੍ਰਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸਿੰਘ ਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮੈਂ ਸੱਚ ਦਾ ਦਿੰਦੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਐਸਾ ਵੇਖ ਤੂੰ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮੈਨੇ ਸੱਚ ਤਤਰੀ ਸੱਚ ਕਮਾਇਆ ਸੱਚ ਜੁੜਿਆ ਸੱਚ ਪਾਇਆ ਜਿਨਕਾ ਹਿਰਦੈ ਸੱਚ ਵਸਾਇਆ ਮੂਰਤ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਦੁਨੀਆਂ ਕਾਹੇ ਆਇਆ।

0: ਪੜ-ਪੜ ਗੱਡੀ ਲੱਦੀ ਹੈ, ਪੜ-ਪੜ ਫੜੀਏ ਸਾਰ, ਪੜ-ਪੜ ਬੇੜੀ ਪਾਈਏ, ਪੜ-ਪੜ ਗੱਡੀਏ ਖਾਰ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਅਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਕਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋਲਵਿਆ,

0: ਭਗਤ ਰਹਿ ਮਨ ਭਾਉਂਦੇ, ਦਰਸੋਨ ਕੀਰਤ ਗਾਉਂਦੇ, ਨਾਨਕਰਮਾ ਬਾਰੇ ਦਾ ਢੋ ਨਾ ਲੈਣੀ ਧਾਮਦੇ, ਇੱਕ ਮੂਲਾਂ ਬੁੱਝਣ ਆਪਣਾ ਅਣਹੁਦਾਬ ਗਣਾਏ ਦੇ, ਹਾਂ ਢਾਡੀ ਕਾ ਨੀ ਜਾਤ ਹੋਰ ਤੁਮ ਜਾਤ ਸਦਾਏ ਦੇ, ਤਿੰਨ ਮੰਗਾ ਜੇ ਤੁਝੇ ਧਿਆਏ ਦੇ, ਤਿੰਨ ਮੰਗਾ ਜੇ ਤੁਝੇ ਧਿਆਏ ਦੇ।
1: ਸੱਚ

ਕਾਣ ਮਹਿੰਦਾ ਤਲੀ ਖਾਕ ਜੇ ਮੇਰੇ ਤਮਸਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰ ਲਿਖਿਆ ਤਾਂ ਧੂੜ ਤੇ ਨਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

0: ਕੂੜ ਵਰਤਿਆ ਕਲ ਕਾਲਕ ਮੈਂ ਕਾਲ ਬੀਓ ਬੀਚ ਬਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋਰ ਤੂੰ ਹੋਏ ਨਾਨਕ ਪਾਏ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵੀ ਹੋਣੀ।

0: ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜਹ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵੈ ਮੰਗੈ ਮੁਖ ਦੁਆਰ, ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਵਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈ ਨਾਨਕ ਤੋਲਿਆ ਜਾਪੈ ਮਹਲਾ ਪਹਿਲਾ।
1: ਵਧੀ ਸਵਜਗ ਨਾਨਕ।

ਮੈਂ ਤੂੰ ਤੁਧ ਪਾਇਆ ਤਾਂ ਤਿਨੀ ਕਿਸਮ ਧਿਆਇਆ, ਇਹਨਾਂ ਜਨਤਾ ਕੇ ਵਸ ਕਿਚ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇਹਨਾਂ ਨੂੰ ਤੂੰ ਮੇਲਾ ਇੱਕ ਆਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ, ਸਹਿਜੇ ਸੱਚ ਸਮਾਇਆ, ਸਹਿਜੇ ਸੱਚ ਸਮਾਇਆ।

ਤਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਣੇ ਗਾ ਤਾਂ ਓਮੀ ਸਾਧਨ ਮਾਰੀਏ ਜਿਹਾ ਕਲ ਕਲਣਾ ਤੇਵੇ ਹੋ ਨਾ ਉਹ ਪਚਾਰੀਏ ਅਸੀਂ ਕਲਣਾ ਖੇਡੀਏ।

ਕਰ ਤੋ ਮਿਸਾ ਤਰਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਵੇਖੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਏ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਤੈ ਤਾ ਦਰਥ ਪਾਇਓ ਮਾਣ ਸੇਵਿਆ ਗੁਰ ਪਰਵਾਣ ਸਾਧ ਅਜ ਗਰ ਜਨ ਕੀਆ ਉਨਮਾਨ ਹਰ ਹਰ

0: ਜਾਕੀ ਦ੍ਰਿਸ਼ਟਾ ਚੱਲ ਠਾਣ ਬਿਮਲ ਬੁੱਧ ਸਥਾਨ ਪਹਿਰ ਸੀਲ ਸੁਨਾਹੋ ਸਕਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜ਼ਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਣੇ ਅਗ ਪਾਪ ਪਰ ਨਾਸਣ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤਿ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ
1: ਸਦਾ ਅਕਲ ਲਿਵ ਰਹੇ ਕਰਨ ਸਿੱਛਾ ਚਾਰੈ ਗੁਰਮ ਸਪੂਰ ਜੋ ਨਿਵੇ ਖਵੇ ਕਸ ਵਿਵਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਭਏ ਸੰਚਿਓ ਕਿਰਨ ਮਤ ਕਲ ਬਾਣੀ ਗੁਰਗੰਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਸਾਜ ਲਿਓ ਗੁਰ ਪਰਸਿਓ ਹਰਸ ਮੁਲਵੇ ਜਨ ਦਰਸ਼ਨ ਲੈਣਾ ਪਇਓ ਮਨ ਵਿਸਾਸ ਪਾਇਓ ਗਹਿਰ ਗੋਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿੱਧ ਵਿਗਾਸ ਜਾਗਿਓ ਲਖ ਕਲ ਤਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿ ਦੁਹਰਨ ਵਿਖੰਤੇ ਕਲ ਮਲ ਦਸਨ ਸਦਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣ ਰਸਨ
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ

0: ਅਮੈ ਦਿਸ਼ਟਿ ਸ਼ੁਭ ਕਰ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਵੈ ਬਲ, ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਹੋ ਟਲ ਗੁਰੂ ਸੇਵੀਆ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ।
1: ਸਤ ਤੀਰਥ ਸਤ ਇਸ਼ਨਾਨ ਅਰ ਭੋਜਨ ਪਾਉ ਸਾਚ, ਸਦਾ ਸਚ ਪਾਖੰਤ ਸੋ ਹੈ, ਸਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋ ਹੈ, ਜਿਸ ਸਚ ਸੰਜਮ ਵਰਤ ਸਤ ਕਬ ਜਨ ਕਲ ਵਖਾਨ, ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ, ਜਿਸ ਸਚ ਸੰਜਮ ਵਰਤ ਸਤ ਕਬ ਜਨ ਕਲ ਵਖਾਨ, ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ।
0: ਵਾਹਿਗੁਰੂ।

ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀਂ ਪਾਤ ਖਾਏ ਜਿਉ ਦੇਖ ਰੋਪ ਅਤ ਰੋਪ ਮੋਹ ਮਾ ਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਲ ਸਕੈ ਈਸ ਬੰਮ ਗਿਆਨ ਧਿਆਨ

0: ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ।
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ, ਅਕਥ ਕਥਾ।

जगत उधारन नाम सतगुर तुठे पायो अब नाहे अवर सर काम।

ਸਤਸੰਗ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਭਨੈ।

0: ਆ ਪਹਿਲਾ ਸਿਮਲ ਰੁਖ ਸਰਾਇਰਾ ਅਤ ਦੀਰਗ ਅਤ ਮੁਚ ਓਏ ਜਿਆ ਵਿਆਸਕਾਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਏ ਕਿਆ ਥੀ ਹੈ ਜਰ ਦੇਖ ਸੁਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧੰ ਮੁਖ ਝੂਠ ਬਿਪੋਖਣ ਸਾਰੰਗ ਤੈ ਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲੀਲਾਟੰਗ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਤਿਆ ਬਿਨ ਸਤਿਗੁਰ ਬਾਟ ਨ ਪਾਵੈ।

0: ਹੁਕਮ ਕੀਏ ਮਨ ਭਾਵੰਦੇ ਰਹਿ ਭੀੜੈ ਅਗੈ ਜਾਵਣਾ ਨੰਗਾ ਦੋ ਜਗ ਚਾਲਿਆ ਅਦਸੈ ਕਰਾ ਡਰਾਵਣਾ ਕਰ ਔਗਣ ਪਛੋ ਤਾਵਣ ਪਛੋ
1: ਤੂੰ ਹਰ ਤੇਰਾ ਸਭ ਕੋ

ਕਮਾਲਾ ਪਹਿਲਾ ਦਇਆ ਕਪਾ ਸੰਤੋਖ ਸੂਜਤ ਗੰਢੀ ਸਤ ਵਟ ਇਹ ਜਿਨੇ ਉਜੀ ਕਾਹੇ ਤਾਂ ਬੰਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸਮਾਨ ਸਨਾਨ ਕਰ ਜੋਗੜ ਚੱਲੇ ਪਾਏ ਚੌਕੜ ਮੂਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰੂ ਬ੍ਰਾਹਮਣ ਥਿਆ ਓ ਮੂਆ ਉਹ ਝੜ ਪਿਆ ਵੇ ਤੱਗਾ ਗਿਆ।

0: ਕੁਰਸੀ ਨਾਲ ਡੱਗ ਕਪਾਹੋ ਕੱਤੀਐ ਬਾਹਮਣ ਅਟਿਆ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮੰਨਿਐ ਪਤ ਉਪਜੈ ਸਾਲਾਹੀ ਸਾਚੂ ਗਰਗੇ ਅੰਦਰ ਪਾਈਐ ਗਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਤੁਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਫੇ ਤਗਾ ਆਪੇ ਵੱਤੈ ਵੜਤਾ ਗੈ ਔਰਾ ਕੱਤੈ

ਸੁਜਾਨ ਔੜ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਕਮ ਮੰਨਿਆ ਉਹ ਵੈ ਪ੍ਰਵਾਨ ਤਾਂ ਖਸਮੈ ਤਾਂ ਮਹਿਲ ਪਾਏ ਸੀ ਖਸਮੈ ਪਾਵੈ ਸੋ

ਹੋਏ ਦਿਆਲ, ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਾਹ ਪੈਂਦਾ ਜਾਏ ਸੀ, ਤਾਂ ਦਰਗਾਹ ਪੈਂਦਾ ਜਾਏ।

ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਦੀ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ।

ਦਿਆਂ ਤੇ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੈ ਲਾਏਂਦਾ, ਨਿਦਰ ਭੱਠੀ ਜੇਕਰੇ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ।

0: ਜੇ ਮੋਹਾਗਾ ਕਰ ਮੋਹੇ ਕਰ ਮੋਏ ਪਿਤਰੀ ਦੇ ਅੱਗੇ ਵਸੇ ਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉ ਜੋਰੂ ਸਿਰਣਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੈ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ।

0: ਜੇਕਰ ਸੂਤਕ ਮੰਨੀਏ ਸਭ ਸੂਤਕ ਹੋਏ, ਗੋਏ ਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰੱਖੀਏ ਸੂਤਕ ਪਵੇ ਰਸੋਏ, ਨਾਨਕ ਸੂਤਕੇ ਬਣਾ ਉਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਜਤ ਬਾਰੀ ਖਾਰ, ਨਾਨਕ ਹੰਸਾ ਆਦਮੀ ਬਧੇ ਜਮਪੁਰ ਜਾਹੇ ਮਹਲਾ ਪਹਿਲਾ। ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤਕ ਨਾ। ਪੌੜ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵੱਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਧੋਠੈ ਨੌਲਦ ਪਾਈਆਂ, ਨੌਲਦ ਪਾਈਆਂ, ਨੌਲਦ ਪਾਈਆਂ।
2: ਧੰਨ
1: ਜੀਓ ਦੇਹ ਕੋ ਜਗ ਮੈਂ

ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਿ ਜਿਵੇਂ ਲੱਗਾ ਪੜਨ ਸਲੋਕ, ਕੋਤੀ ਜਾਏ ਸੱਟਿਆ ਕਿਸੇ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਕੱਢਿਆ ਥੁੱਕਾਂ ਪਈਆਂ ਤਿੱਤ, ਜਿੱਤ ਮੁੱਕ ਨਾ।

ਕੇ ਆਪਣਾ ਜਿਸ ਨਾਲ ਸੋਚਨ ਕੱਢੀ ਹੈ ਕੀਤਾ ਪੋ ਆਪਣਾ ਪਹਿਲੇ ਕਾ ਸੰਡੀਐ ਜਾ ਰਹਿਣਾ ਨਾ ਹੀ ਐਤ ਜਾਗ ਤਾਂ ਕਾਇਤਗਾਰ ਬਹੰਡੀਐ ਮੰਦਾ ਕਿਸੇ ਨਾ ਕੀ ਆਪਾਂ ਅੱਖਰੇ ਉਹ ਬੁੱਝੀਐ ਮੂਰਖੇ ਨਾਲ ਨਾ ਨੁੱਝੀਐ ਮੂਰਖੇ ਨਾਲ ਨਾ ਨੁੱਝੀਐ।

0: ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੋ ਤੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਹੱਥ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ, ਦਰਵਾਟ ਉੱਪਰ ਖਰਚ ਮੰਗਾ ਜੱਬੈ ਦੇ ਤਾ ਖਾਹ, ਦੀਵਾਨ ਏਕੋ ਕਲਮ ਏਕਾ।

0: ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀ। ਗੱਲ ਆਪੇ ਹਿੰਦੈ ਧਾਰੀਐ ਦੇਖ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀਐ ਜਿਸ ਕੰਜੀ ਪਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਤੇ ਆਪਣਾ। ਆਪੇ ਹੀ ਕਾਜ ਸਵਾਰੀਐ, ਕਾਜ ਸਵਾਰੀਐ, ਕਾਜ ਸਵਾਰੀ।
1: ਦੇਖਿਆ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ। ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ, ਕਿ ਸਾਰੇ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਕਾਜ ਸਵਾਰੀਐ।

0: ਯਾਰ ਆਸ ਕਾਢੀ ਐਸਾ ਦੀਰੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਨੇ ਮੰਦਾ ਹੋਏ ਆਸ ਕੇ ਨਾ ਕੀਏ ਜੇ ਲੇਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਔੜ ਜਿਤ ਸਿਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਦਾ ਪੁਰੀ

ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਧ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਚ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਣ ਮਹੱਲਾ ਦੂਜਾ।

0: अरदास चल अरदास चल अरदास।
1: ਸਭਾ ਨਾ ਚੱਲੇ ਨਾਲ ਫਸਲ ਚੱਲੇ ਅਰਦਾਸ।

0: ਦਾਤ ਆਪਸ ਤੇ ਜੋ ਪਾਇਆ, ਇੱਕ ਨਹੀਂ ਦਾਤ ਆਪਸ ਤੇ ਜੋ ਪਾਇਆ, ਨਾਨਕ ਸਾਕਰਮਾ ਸਾਹਿਬ ਤੁਠੇ ਜੋ ਮਿਲੇ ਮਹਲਾ ਦੂਜਾ,
1: ਇੱਕ ਨਹੀਂ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀ ਜੇ ਛੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨ ਜਾਪਣੀ, ਹਰਤਾ ਕੇ ਪਾਰਾਵਾ ਆਪ ਕਰਾਏ ਸਾਥ।

0: ਕਰਨੀ ਸਾਰ ਕਰਨੀ
1: ਸਾਰ। ਓਏ ਨਾਨਕ ਤਨਾ ਜਪਨੀ ਹਰਤਾ ਕੇ ਪਰਵਾਰ ਆਪ ਕਰਾਏ ਸਾਖੀ ਵੀਰ ਆਪ ਕਰਾਏ ਬਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਵੀ ਤੇਰੇ ਬਸਿਆਰ ਆਪ ਕਰਾਏ ਕਰੇ ਆ ਬਹੁ ਕੈਸੇ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀ ਆ ਫਿਰ ਤੁਸੀਂ ਕਰਨੀ ਸਾਰ।
0: ਤੂੰ ਨੇ ਚਲ ਕਰਤਾ ਸੋਈ

0: ਮਹਲਾ ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਾਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੱਡਿਆਈਆਂ, ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾ ਦਰ ਕਰੀ, ਤੇ ਜੀਆਂ ਰਿਜਕ ਸੰਭਾਏ। ਸਾਈ ਕਾਰ ਕਮਾਵਣੀ, ਤੁਰ ਛੋਟੀ ਤਿੰਨੇ ਪਾਏ ਨਾ।

0: ਕਲਾ ਭਰਪੂਰ ਦੀ ਸਹਿਤ ਕਥਾ ਨਾਨਕ ਦਾਸਨ ਦਾ ਦੁਦਿਆ ਕੈ ਬਿਨ ਬਤਾ ਤੇਰਾ ਜੀ ਤੇਰਾ ਨਾਮ ਸਤ ਹੈ ਨਾਮ ਸਤ ਹੈ ਵਾਹਿਗੁਰੂ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਾਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨ ਬਤਾ
0: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ

0: ਕਿਹੜੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਇ, ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਇਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ,

ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ।

ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀ

ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ

ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੇਖਾ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਕਰੀ ਮਥਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਤਰੀ ਡਗਮਗ ਸ਼ਾਡਰੀ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ ਲਿਖੈ ਕਤਹੈ ਨਾ ਛੂਟੀਐ ਖਿਨ ਖਿਨ ਭੁਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫ ਤਖ ਸੰਮਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤ

0: प्रोग्राम का यह हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
1: इना तो किसी तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2323 32nd Avenue North ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd Street नॉर्थ ईस्ट कैलगरी।
0: प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11-2316 27 Avenue North East कैलगरी।
2: प्रोग्राम का यह हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120-4150-109th Avenue North East कैलगरी।
3: वाहेगुरु जी की फतेह। सतगुरु जी की बाणी नाल मन बिरतियां जोड़ के बैठे हुए परम सन्मान योग गुरु प्यारे गुरु सवारे सत्संगी जनों, गरीब निवास जी की कृपा नाल सानू गुरबाणी नाल जुड़ बैठण दा सुभाग समा प्राप्त होया है। गुरु दरबार विच बैठ के सतगुरु जी दे उपदेश जो गुरु सवारिया ने गायन किते हन, असा सारिया ने बैठ के बड़े प्यार नाल इस सतगुरु जी दे पावन उपदेश नूं, गुरबाणी नूं कीर्तन रूप विच श्रवण किया है। जदों इस सतगुरु जी दी बाणी दा कीर्तन गाया जा रहा सी, असा सतगुरु जी दे ए शब्द जिस प्यार नाल श्रवण कीते हन, आओ उन्हां वल ध्यान देण दा यतन करिए कि सतगुरु जी दी ए गाई गई सुनी गई बाणी सानू की उपदेश की विचार देंदी है। जिवें कि गुरु तेग बहादुर साहब जी दा उच्चारण कीता होया शब्द जो सब तो पहला सत्कारयोग वीरां ने गायन कीता, सतगुरु गुरु तेग बहादुर जी ने उस भटके हुए जां भरम विच भुलेखे विच पए हुए मनुख नूं संबोधन करके आखिया सी कि तू रब नूं बाहर किते लभण वास्ते ना जा। रब किते दूर नहीं है, रब किते वखरा नहीं बैठा होया कि तू उस नूं ए सारियां जिम्मेवारियां छड्ड के गृहस्थी जीवन त्याग के ते तू उस नूं लभण वास्ते जा रहा है। कई तरह दियां समाधियां लगाएगा, कई तरह दे होर उल्टे सिद्धे कर्म करेगा ते आखेगा कि मैं रब नूं पा रहा हां, ये तेरा भुलेखा है। शब्द गुरु तेग बहादुर साहब जी दा असां श्रवण कीता सी, काहे रे बन खोजन जाई। बन दा अर्थ है जंगल, जंगलां विच कानू खोजन वास्ते जा रहे हैं, एकांत विच वखरे थां ते जाण दी लोड़ नहीं। काहे वे बन खोजन जाई, सर्व निवासी सदा अलेपा ਤੋ ਹੀ ਸੰਗ ਸਮਾਈ ਉਹ ਤੇਰੇ ਨਾਲ ਵੀ ਹੈ। ਉਹ ਸਾਰਿਆਂ ਥਾਵਾਂ ਤੇ ਵੀ ਵਸਿਆ ਹੋਇਆ, ਉਹ ਨਿਰਲੇਪ ਅਲੱਗ ਵੀ ਹੈ, ਇਸ ਮੋਹ ਤੋਂ ਇਸ ਮਾਇਆ ਤੋਂ ਅਲੱਗ ਨਿਰਲੇਪ ਵੀ ਹੈ, ਉਸ ਨੂੰ ਮਾਇਆ ਦੀ ਪਾਹ ਨਹੀਂ ਲੱਗੀ ਹੋਈ, ਪਰ ਉਹ ਤੇਰੇ ਨਾਲ ਵੀ ਹੈ, ਤੇਰੇ ਅੰਗ ਸੰਗ ਵੀ ਹੈ। ਫਿਰ ਸਤਿਗੁਰੂ ਜੀ ਨੇ ਅੱਗੇ ਹੋਰ ਪਿਆਰ ਦੀ ਉਦਾਹਰਣ ਦੇ ਕੇ ਸਮਝਾਇਆ, ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਜਿਸ ਤਰ੍ਹਾਂ ਫੁੱਲ ਵਿਚ ਸੁਗੰਧੀ ਹੈ, ਹੁਣ ਉਹ ਫੁੱਲ ਦੀ ਸੁਗੰਧੀ ਫੜੀ ਨਹੀਂ ਜਾ ਸਕਦੀ, ਮਹਿਸੂਸ ਕੀਤੀ ਜਾ ਸਕਦੀ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਅਸੀਂ ਆਪਣੀ ਸ਼ਕਲ ਦੇਖਦੇ ਹਾਂ, ਆਪਣੀ ਸੂਰਤ ਦੇਖਦੇ ਹਾਂ, ਹੁਣ ਸ਼ਕਲ ਦੇ ਵਿਚ ਅਸੀਂ ਆਪਣੀ ਸ਼ਕਲ ਸੂਰਤ ਦੇਖ ਸਕਦੇ ਹਾਂ, ਲੇਕਿਨ ਉਸ ਸ਼ੀਸ਼ੇ ਵਿਚਲੀ ਤਸਵੀਰ ਨੂੰ ਪਕੜ ਨਹੀਂ ਸਕਦੇ। ਤੇ ਸਤਿਗੁਰੂ ਆਖਦੇ ਪੋਹ ਪਮਦ ਜਿਉ ਪਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਹੇ ਭਾਈ, ਉਸ ਨੂੰ ਆਪਣੇ ਹਿਰਦੇ ਵਿਚ ਹੀ ਲੱਭੋ, ਤੁਹਾਡੇ ਹਿਰਦੇ ਵਿਚ ਬੈਠਾ ਹੋਇਆ ਉਹ ਸੱਚ, ਉਹ ਗੁਣ, ਉਹ ਸਾਰਾ ਸਤਿਗੁਰੂ ਦਾ ਗਿਆਨ ਉਪਦੇਸ਼ ਤੁਹਾਡੇ ਹਿਰਦੇ ਵਿਚ ਹੈ। ਉਸ ਨੂੰ ਹਿਰਦੇ ਵਿਚੋਂ ਲੱਭਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਅੱਜ ਦਾ ਇਹ ਮੁਬਾਰਕ ਜੋ ਵਿਚਾਰ ਜੋ ਅਸੀਂ ਸਾਂਝਾ ਕਰਨ ਜਾ ਰਹੇ ਹਾਂ, ਸਤਿਗੁਰੂ ਗਰੀਬ ਨਿਵਾਜ ਵੀ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਾ ਉਪਦੇਸ਼ ਅੱਜ ਦੇ ਇਸ ਵਿਚਾਰ ਵਿਚ ਦੇ ਕੇ ਤੇ ਆਖਦੇ ਹਨ, ਹੇ ਮੇਰੇ ਪਰਮੇਸ਼ਰ, ਤੂੰ ਅਪਹੁੰਚ ਹੈ, ਤੇਰੇ ਤੱਕ ਪਹੁੰਚਣਾ ਸਾਡੇ ਵੱਸ ਦੀ ਗੱਲ ਨਹੀਂ, ਸਾਡੇ ਇੰਦਰੇ ਬਹੁਤ ਛੋਟੇ ਹਨ, ਇਹ ਰਸਾਂ ਕਸਾਂ ਵਿਚ ਲੱਗੇ ਰਹਿੰਦੇ ਹਨ। ਅਗੰਮ ਅਗੰਮ ਦਾ ਅਰਥ ਹੈ ਜੋ ਪਹੁੰਚ ਤੋਂ ਪਰੇ ਹੈ, ਗੰਮ ਗੰਮ ਦਾ ਅਰਥ ਹੈ ਪਹੁੰਚ, ਅਗੰਮ ਦਾ ਅਰਥ ਹੈ ਜਿਸ ਤੱਕ ਪਹੁੰਚ ਨਾ ਹੋ ਸਕੇ। ਅਗੋਚਰਾ ਗੋਚਰਾ ਭਾਵ ਜੋ ਇੰਦਰੀਆਂ ਦੀ ਪਕੜ ਵਿਚ ਆ ਸਕੇ, ਅੱਖਾਂ ਦੇ, ਕੰਨ ਦੇ, ਨੱਕ ਦੇ, ਜ਼ੁਬਾਨ ਦੇ, ਇਹ ਚਮੜੀ ਦੇ ਭਾਵ ਜਿਹੜਾ ਸਾਡੇ ਆਪਣੇ ਸਪਰਸ਼ ਵਿਚ, ਸਾਡੇ ਆਪਣੇ ਹੱਥ ਵਿਚ, ਸਾਡੀ ਪਕੜ ਵਿਚ ਆ ਸਕੇ। ਸਤਿਗੁਰੂ ਆਖਦੇ ਨਹੀਂ, ਅਗੋਚਰ ਹੈ ਉਹ। ਅਗੋਚਰ ਦਾ ਅਰਥ ਹੈ ਜਿਹੜਾ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਕੜ ਵਿਚ ਨਹੀਂ ਆਉਂਦਾ, ਉਹ ਸਾਡੇ ਤੋਂ ਦੂਰ ਹੈ, ਬਹੁਤ ਉੱਚਾ ਹੈ, ਵੱਡਾ ਹੈ, ਸਮਰੱਥ ਹੈ। ਹੁਣ ਇਹ ਨਹੀਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੋਂ ਕੋਈ ਵੱਖ ਹਨ। ਸਤਿਗੁਰੂ ਜੀ ਜਿਹੜੀ ਗੱਲ ਸਮਝਾਉਣ ਦਾ ਯਤਨ ਕਰਦੇ, ਗਰੀਬ ਨਿਵਾਜ ਆਖਦੇ ਤੇਰਾ ਅੰਤ ਨਾ ਪਾਇਆ। ਹੇ ਅਪਹੁੰਚ ਵੱਡੇ ਸਮਰੱਥ ਮਾਲਕ ਜੀ, ਕਦੀ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਸੱਚ ਜਾਣਨਾ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਾਣੀ ਦੇ ਵਿਚ ਬਹੁਤ ਸਾਰੇ ਲੋਕਾਂ ਦੇ ਵਿਚਾਰ ਜਿਹੜੇ ਉਹਨਾਂ ਨਾਲ ਸਾਂਝੇ ਕੀਤੇ ਜਾਂ ਸਤਿਗੁਰੂ ਜੀ ਨੇ ਆਪਣਾ ਪਿਆਰਾ ਉਪਦੇਸ਼ ਦਿੱਤਾ, ਉਹ ਬਾਣੀ ਵਿਚ ਵੀ ਦਰਜ ਕੀਤਾ। ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇਤਿਹਾਸ ਵਿਚੋਂ ਜਾਂ ਬਾਕੀ ਹੋਰ ਧਰਮਾਂ ਨੂੰ ਪੜ੍ਹਿਆ, ਇਹ ਪਤਾ ਲੱਗਦਾ ਹੈ ਕਿ ਬਹੁਤੇ ਜ਼ਿਆਦਾ ਲੋਕ ਇਸ ਭੁਲੇਖੇ ਵਿਚ ਰਹਿੰਦੇ ਹੈ ਜਾਂ ਬਹੁਤੇ ਲੋਕ ਧਰਮ ਦੀ ਦੁਨੀਆਂ ਚ ਪੈਰ ਇਸ ਖਿਆਲ ਨਾਲ ਰੱਖਦੇ ਆ ਕਿ ਰੱਬ ਸਾਡੇ ਆਪਣੇ ਹੱਥ ਵਿਚ ਆਏਗਾ। ਰੱਬ ਨੂੰ ਕੇਵਲ ਤੇ ਕੇਵਲ ਅਸੀਂ ਹੀ ਆਪਣੇ ਹਿੱਸੇ ਵਿਚ ਰੱਖਾਂਗੇ, ਹੱਥ ਵਿਚ ਰੱਖਾਂਗੇ, ਜੋ ਕਵਾਂਗੇ ਰੱਬ ਉਹੀ ਸਾਡੇ ਮੁਤਾਬਕ ਹੀ ਕਰੇਗਾ। ਜਾਂ ਫਿਰ ਇਹਨਾਂ ਸ਼ਬਦਾਂ ਮੁਤਾਬਕ ਕਹਿ ਲਈਏ ਕਿ ਅਸੀਂ ਰੱਬ ਜੀ ਨੂੰ ਇੱਕ ਉਹ ਚੀਜ਼ ਸਮਝਦੇ ਹਾਂ ਕਿ ਰੱਬ ਜੀ ਦੀ ਭਗਤੀ ਕਰਕੇ ਅਸਾਂ ਰੱਬ ਜੀ ਨੂੰ ਆਪਣੀ ਜੇਬ ਵਿਚ ਪਾ ਲੈਣਾ ਹੈ, ਆਪਣੀ ਮੁੱਠੀ ਵਿਚ ਬੰਦ ਕਰ ਲੈਣਾ, ਜੋ ਚਾਹਵਾਂਗੇ ਉਹ ਕਰਵਾ ਲਵਾਂਗੇ। ਬਹੁਤ ਸਾਰੀਆਂ ਐਸੀਆਂ ਕਹਾਣੀਆਂ ਸਾਡੇ ਆਲੇ ਦੁਆਲੇ ਵਿਚ ਪ੍ਰਚਲਿਤ ਹਨ, ਪਰ ਗਰੀਬ ਨਿਵਾਜ ਆਖਦੇ ਹੈ ਰੱਬ ਤਾਂ ਬਹੁਤ ਵੱਡਾ ਹੈ, ਰੱਬ ਤਾਂ ਅਥਾਹ ਹੈ, ਰੱਬ ਦਾ ਅੰਤ ਪਾਉਣਾ ਤਾਂ ਇੱਕ ਪਾਸੇ ਰਿਹਾ, ਰੱਬ ਨੇ ਜੋ ਕੁਝ ਪੈਦਾ ਕੀਤਾ ਹੈ ਇਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਰੱਬ ਦਾ ਤੇ ਬਾਅਦ ਦੀ ਗੱਲ ਹੈ ਨਾ, ਜੋ ਰੱਬ ਨੇ ਪੈਦਾ ਕੀਤਾ, ਪਹਿਲੀ ਗੱਲ ਕਿ ਇੱਕ ਰੱਬ ਜੀ, ਦੂਜੀ ਗੱਲ ਜੋ ਰੱਬ ਜੀ ਨੇ ਪੈਦਾ ਕੀਤਾ ਹੈ, ਰੱਬ ਜੀ ਦਾ ਅੰਤ ਪਾਉਣਾ ਤਾਂ ਇੱਕ ਪਾਸੇ ਰਿਹਾ, ਰੱਬ ਜੀ ਦੇ ਪੈਦਾ ਕੀਤੇ ਹੋਏ ਇਸ ਸਾਰੇ ਸਿਲਸਿਲੇ ਦਾ, ਇਸ ਸ੍ਰਿਸ਼ਟੀ ਦਾ, ਇਹਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਰੋਜ਼ ਅਸੀਂ ਰਹਿਰਾਸ ਦੀ ਬਾਣੀ ਵਿਚ ਵੀ ਪੜ੍ਹਦੇ ਸੁਣਦੇ ਹਾਂ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਜੀਰਾ। ਫਿਰ ਰਹਿਰਾਸ ਦੀ ਬਾਣੀ ਅੰਦਰ ਹੀ ਸਤਿਗੁਰੂ ਇਹ ਵੀ ਪਿਆਰ ਨਾਲ ਬਖਸ਼ਿਸ਼ ਕਰਕੇ ਸਾਨੂੰ ਸਮਝਾ ਦਿੰਦੇ ਆ, ਸਭ ਕੀਮਤ ਮਿਲ कीमत पाई ज्ञानी ध्यानी गोर गोर हाई कहन ना जाई तेरी तिल वड़ियाई। कीमत का अर्थ है अंदाजा लगाने वाले ने रल मिल के बड़े अंदाजे लगाए बहुत अंदाजे लगाए पर कहन नूं तां बड़ियां गल्लां कहियां गईयां बहुत कुछ किया गया। कहन नूं तां इह वी कह दिता गया कि रब धरती ते पैदा हो गया है रब धरती ते किते खेड रहा है रब धरती ते जम के किते ना किते सौ रहा है रब धरती ते पैदा होके किते कलोलां कर रहा। बहुत सारियां कहानियां साडे समाज विच इस तरह दियां प्रचलित कर दित्तियां गईयां पर जदों गुरु नानक साहब ने सानू रब जी बारे विचार दिते ते गरीब नवाज ने बड़े प्यार नाल सानू समझा दिता नहीं इस तरह का भुलेखा असा मन विच नहीं रखना। रब जी नूं कदी भी इस तरह की वस्तु जां इस तरह का पदार्थ समझ के असा नहीं वर देखना। हुण जिन्हां ने इस तरह के ख्याल प्रगट किते रब नूं फड़िया जा सकता है रब नूं मैं देख लिया है। अज भी साडे आले दुआले विच बहुत सारे लोग ऐसे प्रगट होए ने ऐसे वो लगातार साडे आले दुआले ग्रिफत वधा रहे ने जेडे किसे तरीके नाल पुठियां सिधियां समाधियां लगा के जां पुठे सीधे होर बहुत सारे तरीके वरत के कोई अखां दब के रब विखा रहा है कोई किसे तरीके कोई नक घुट के रब विखा रहा है कोई कहिंदा इत्थे ध्यान करो तां रब जी दे दर्शन हो जाण। बहुत सारियां ऐसियां गल्लां साडे समाज विच अज भी आले दुआले विच प्रचलित हन पर गरीब नवाज सतगुरु तां इह बख्शिश करदे आ कि भाई रब तां अपहुंच है बहुत वड्डा है मेरे लाल जीओ तेरा अंत ना जाना तू जल थल महियल भर पुर लेना तू आपे सर्ब समण तू तो सारिया थावां ते समाया होया तेरा अंत नहीं पाया जा सकता। मैं बेनती कर रहा सा रब जी दा अंत पाउणा तां एक पासे रहा रब जी दी पैदा कीती हुई इस सृष्टि दा भी कोई अंत नहीं पाया जा सकता। वाहिगुरु अकाल पुरख जी जिन्ने आप बेअंत हन ओनी ही ए बेअंत ओना भी सृष्टि है। रहिरास दी बाणी दा असीं पहलां भी शब्द विचार विच लिया चुके हां कोई ना जाने तेरा केता केवड़ चीरा चीरा दा अर्थ है पसारा ए पसारा किन्ना को वड्डा है कोई जान नहीं सकदा। सतगुरु गुरु गरीब नवाज जी ने जब जी बाणी विच भी इस तरह के ख्यालां वालियां नूं संबोधन होके गरीब नवाज ने जिथे समझाउण दा यतन कीता उथे सतगुरु गरीब नवाज जी ने सानू भी सदा वास्ते इह सेध बख्श दित्ती इह ज्ञान सतगुरु ने बाणी राही दे दिता कि भाई असां भी इस तरह के भुलेखे विच नहीं पैणा असां तां रब जी दे गुण गुरबाणी दे राही समझ के अपने जीवन विच धारण करने हन रब जी दे गुणा दे मुताबिक असां अपनी जिंदगी नूं जिउणा है ना कि उहदा अंत पाउण तुरना है। रब किन्ना वड्डा है रब कित्थों शुरू होया किथे समाप्त होएगा इह धरती कदों पैदा होई किवें पैदा होई इह किवें समाप्त होएगी असां इहदे विचों की लैणा। सतगुरु आखदे तूं इस धरती ते आया आ धरती ते आ के तेरा अपना जीवन मनोरथ की होना चाहिदा है किवें दा होना चाहिदा है ए समाज किवें दा होना चाहिदा है साडा भाईचारक आपसी सांझ किवें होनी चाहिदी तैनू तां इह सिखना चाहिदा है। हुण जिन्हां ने इह अंदाजे भी लगाए सतगुरु ने जप बाणी अंदर भी फैसला दे दिता वेल न पाईआ पंडती जे होवै लेख पुराण जे कोई अंत पाउण दी गल करदा आ मैं रब जी नूं वेख लिया है मैं रब जी दा अंत पा लिया है जां रब जी दी रची होई सृष्टि दे मैं जीव जंत ते होर सारे दी गिणती कर लई इन्ना ही है। सतगुरु आखदे नहीं जे इह किते समय दा पता लग जांदा जे इह सारा ज्ञान इन्हां मनुखां कोल पैदा हो जांदा इन्हां दी समझ विच आ जांदा तां फिर जिस तरह 18 पुराण लिखे गए 18 पुराणा दे नाल एक पुराण इस धरती दी रचना बारे सृष्टि रचना बारे पंडतां ने होर लिख देना सी पर नहीं पता लग्या वेल ना पाईआ पंडती जे होवै लेख पुराण वक्त ना पायो काजियां जे लिखन लेख कुरान जे काजियां नूं इस गल दा पता लग जांदा सृष्टि रचना किवें होई ए किन्नी वड्डी है जे इन्हां दी समझ विच इह गल आ सकदी ते कुरान वर्गी एक पवित्र ग्रंथ किताब एक होर इन्हां ने लिख देनी सी पर इन्हां दी समझ विच भी इह गल नहीं आई। वक्त ना पायो काजियां जे लिखन लेख कुरान थित वार ना जोगी जाने रुत माहा ना कोई जा करता सिरठी कौ साजे आपे जाने सोई। जो सृष्टि नूं साजन वाला है ਉਹ ਆਪ ਹੀ ਜਾਣਦਾ ਹੈ ਉਹਨੇ ਪਸਾਰਾ ਕਿਵੇਂ ਰਚਿਆ, ਇਹ ਪਸਾਰਾ ਕਿੰਨਾ ਵੱਡਾ ਰਚਿਆ, ਇਹ ਸਾਰਾ ਪਸਾਰਾ ਰਚ ਕੇ ਇਹਨੂੰ ਉਹ ਸੰਭਾਲ ਕਿਵੇਂ ਰਿਹਾ ਹੈ, ਇਹਦੀ ਦੇਖ ਰੇਖ ਕਿਵੇਂ ਕਰ ਰਿਹਾ ਹੈ, ਇਹਦੇ ਬਾਰੇ ਉਹ ਆਪ ਹੀ ਕਰਤਾ ਜਾਣਦਾ ਹੈ। ਤੋ ਮੈਂ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਗਰੀਬ ਨਿਵਾਸ ਜੀ ਦੀ ਬਾਣੀ ਸਾਨੂੰ ਇਸ ਤਰ੍ਹਾਂ ਦਾ ਗਿਆਨ ਬਖਸ਼ ਕੇ ਤੇ ਇਹ ਸਮਝਾਉਂਦੀ ਹੈ ਗਰੀਬ ਨਿਵਾਸ ਸਤਿਗੁਰੂ ਦੀ ਬਾਣੀ ਕਿ ਅਸਾਂ ਕਦੀ ਵੀ ਇਹ ਅੰਤ ਪਾਉਣ ਵਾਲੇ ਪਾਸੇ ਨੂੰ ਨਹੀਂ ਤੁਰਨਾ। ਜਿਹੜੇ ਦਾਅਵੇ ਬਣਦੇ ਹਨ, ਜਿਹੜੇ ਲਗਾਤਾਰ ਇਸ ਤਰ੍ਹਾਂ ਦਾ ਵਿਚਾਰ ਰੱਖਦੇ ਹਨ ਔਰ ਆਪ ਭਰਮ ਵਿਚ ਪੈ ਕੇ ਦੂਜਿਆਂ ਨੂੰ ਭਰਮ ਵਿਚ ਪਾਉਣ ਦਾ ਯਤਨ ਕਰਦੇ ਹਨ ਕਿ ਰੱਬ ਤਾਂ ਮੇਰੀ ਮੁੱਠੀ ਵਿਚ ਹੈ, ਤੁਸੀਂ ਮੈਨੂੰ ਮੱਥਾ ਟੇਕੋ, ਮੇਰੇ ਮਗਰ ਲੱਗ ਜਾਓ, ਮੇਰੀ ਗੱਲ ਮੰਨ ਲਓ, ਰੱਬ ਮੈਂ ਤੁਹਾਨੂੰ ਵੀ ਦਿਖਾ ਦਿਆਂਗਾ। ਸਤਿਗੁਰੂ ਗਰੀਬ ਨਿਵਾਜ ਨੇ ਬਾਣੀ ਦੇ ਵਿਚ ਬੜੇ ਸੁੰਦਰ ਸ਼ਬਦਾਂ ਚ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ, ਜੇ ਕੋ ਆਖੇ ਬੋਲ ਵਿਗਾੜ, ਬੋਲ ਵਿਗਾੜ ਦਾ ਅਰਥ ਹੈ ਜੇ ਕੋਈ ਵਿੰਗੇ ਟੇਢੇ ਆਪੂ ਅੰਦਾਜ਼ੇ ਲਗਾ ਕੇ ਐਵੇਂ ਭਰਮ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ ਕਿ ਮੈਂ ਰੱਬ ਨੂੰ ਦੇਖ ਲਿਆ, ਰੱਬ ਇੰਨਾ ਵੱਡਾ ਹੈ, ਸ੍ਰਿਸ਼ਟੀ ਇੰਨੀ ਵੱਡੀ ਹੈ, ਇਹਦੇ ਚ ਇੰਨੇ ਜੀਵ ਜੰਤੂ ਪੈਦਾ ਹੋਏ ਹਨ, ਜੇ ਕੋਈ ਇਹ ਆਪਣੇ ਕੋਲੋਂ ਗਲਤ ਅੰਦਾਜ਼ੇ ਲਗਾ ਕੇ ਵਿਗਾੜ ਕੇ ਬੋਲ ਬੋਲ ਰਿਹਾ ਹੈ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ, ਉਹ ਮੂਰਖਾਂ ਸਿਰ ਵੱਡਾ ਮੂਰਖ ਹੈ। ਹੁਣ ਅਸਾਂ ਤਾਂ ਕੇਵਲ ਸਤਿਗੁਰੂ ਜੀ ਦੀ ਬਾਣੀ ਤੋਂ ਇੰਨਾ ਕੁ ਸਮਝਣਾ ਹੈ ਕਿ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣ ਸਤਿਗੁਰੂ ਜੀ ਨੇ ਸਾਨੂੰ ਬਾਣੀ ਚ ਦਰਸਾਏ ਹਨ, ਅਸਾਂ ਤਾਂ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿਚ ਲੈ ਕੇ ਉਹਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਯਤਨ ਕਰਨਾ ਹੈ। ਹੁਣ ਸਤਿਗੁਰੂ ਜੀ ਨੇ ਗੁਰਬਾਣੀ ਚ ਕਿਤੇ ਵੀ ਇਹ ਦਾਅਵਾ ਨਹੀਂ ਬੰਨਿਆ। ਸਤਿਗੁਰੂ ਜੀ ਨੇ ਸਮਰੱਥ ਹੁੰਦਿਆਂ ਹੋਇਆਂ, ਵਾਹਿਗੁਰੂ ਅਕਾਲ ਪੁਰਖ ਜੀ ਨਾਲ ਇਕਮਿਕ ਹੁੰਦਿਆਂ ਹੋਇਆਂ ਕਿਸੇ ਇੱਕ ਵੀ ਥਾਂ ਤੇ ਇਹ ਦਾਅਵਾ ਨਹੀਂ ਬੰਨਿਆ। ਨਾ ਭਗਤ ਸਾਹਿਬਾਨ ਨੇ ਇਹ ਕਿਤੇ ਦਾਅਵਾ ਬੰਨਿਆ ਕਿ ਰੱਬ ਜੀ ਨੂੰ ਅਸਾਂ ਦੇਖ ਲਿਆ ਹੈ, ਉਹਦਾ ਅੰਤ ਪਾ ਲਿਆ ਹੈ। ਅੰਤ ਪਾਉਣ ਵਾਲੇ ਪਾਸੇ ਨੂੰ ਤੁਰਨਾ ਲਗਾਤਾਰ ਰਾਹ ਤੋਂ ਕੁਰਾਏ ਜਾਣ ਵਾਲੀ ਗੱਲ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਸਗੋਂ ਧਰਮ ਦੀ ਇਸ ਅਗਵਾਈ ਵਿਚ ਰਹਿੰਦਿਆਂ ਹੋਇਆਂ ਗੁਣਾਂ ਵਾਲੀ ਜ਼ਿੰਦਗੀ ਹੀ ਬਤੀਤ ਕੀਤੀ ਜਾ ਸਕਦੀ ਹੈ। ਜੇ ਅਸੀਂ ਅੰਤ ਪਾਉਣ ਵਾਲੇ ਪਾਸੇ ਤੁਰ ਪਈਏ ਤੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਬਾਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਹੈ। ਸਤਿਗੁਰੂ ਨੇ ਇੱਥੋਂ ਤੱਕ ਵੀ ਕਹਿਤਾ, ਕੋਟ ਕੋਟੀ ਮੇਰੀ ਆਰਜਾ, ਪਾਵਣ ਪੀਅਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨੇ ਸੌਣ ਨਾ ਥਾਓ, ਧੀ ਤੇਰੀ ਕੀਮਤ ਨਾ ਪਵੇ ਹੋ, ਕੇਵਟ ਆਖਾਂ ਨਾ, ਤੇਰਾ ਅੰਦਾਜ਼ਾ ਨਹੀਂ ਮੈਂ ਲਗਾ ਸਕਦਾ, ਮੇਰੇ ਵਿਚ ਇਹ ਤਾਕਤ ਨਹੀਂ, ਮੈਂ ਬਿਆਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਬਾਬਾ ਕਬੀਰ ਜੀ ਨੇ ਇਹ ਵਿਚਾਰ ਸਤਿਗੁਰੂ ਦੀ ਬਾਣੀ ਦੇ ਰਾਹੀਂ ਸਾਡੇ ਸਾਹਮਣੇ ਲੈ ਆਂਦੇ ਔਰ ਸਾਨੂੰ ਦੇ ਦਿੱਤਾ ਇਹ ਗਿਆਨ। ਜਦੋਂ ਬਾਬਾ ਕਬੀਰ ਜੀ ਨੇ ਇਹ ਬਚਨ ਵੀ ਆਖ ਦਿੱਤੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲਿਆ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਤਾਂ ਹੁਣ ਕਬੀਰ ਸਾਹਿਬ ਨੂੰ ਕਹੀਏ ਕਿ ਕਬੀਰ ਸਾਹਿਬ, ਤੁਸਾਂ ਤਾਂ ਰੱਬ ਜੀ ਦੇ ਸਿੰਘਾਸਨ ਤੇ ਚੜ ਕੇ ਆਨੰਦ ਮਾਣਿਆ ਹੈ, ਰੱਬ ਜੀ ਨਾਲ ਇਕਮਿਕ ਹੋਣ ਵਾਲੀ ਜ਼ਿੰਦਗੀ ਮਾਣੀ ਹੈ, ਬਹੁਤ ਨੇੜਿਓਂ ਦੇਖਿਆ ਹੈ, ਰਾਮ ਕਬੀਰਾ ਏਕ ਭਏ ਹੈ ਵਾਲੀ ਗੱਲ ਵੀ ਤੁਸਾਂ ਕਹਿ ਦਿੱਤੀ ਹੈ। ਹੁਣ ਤੁਸੀਂ ਲਿਖ ਦਿਓ, ਤੁਸੀਂ ਦੱਸ ਦਿਓ, ਰੱਬ ਜੀ ਕਿੰਨੇ ਵੱਡੇ ਹਨ, ਕਿੰਨੇ ਬੇਅੰਤ ਹਨ, ਸ੍ਰਿਸ਼ਟੀ ਕਿੰਨੀ ਵੱਡੀ ਹੈ, ਕਿੰਨਾ ਕੋ ਭੰਡਾਰਾ ਵੱਡਾ ਹੈ, ਰੱਬ ਜੀ ਕਿੱਥੇ ਰਹਿੰਦੇ ਹਨ, ਕੀ ਕਰਦੇ ਹਨ। ਤਾਂ ਬਾਬਾ ਕਬੀਰ ਜੀ ਨੇ ਵੀ ਆਪਣੇ ਸਲੋਕਾਂ ਦੇ ਅੰਦਰ ਸਾਨੂੰ ਇਹ ਗਿਆਨ ਫੇਰ ਬਖਸ਼ ਦਿੱਤਾ ਤੇ ਕਹਿ ਦਿੱਤਾ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜੋ ਕਰੋ ਹਾਰ ਜਸ ਲਿਖਣ ਨਾ ਜਾਏ। ਜੇ ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਏ, ਧਰਤੀ ਤੇ ਚੱਲਣ ਵਾਲੇ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਲਈ ਜਾਏ, ਜਿੰਨੀ ਇੱਥੇ ਬਨਸਪਤੀ ਹੈ ਸਾਰੀ ਕੱਟ ਕੇ ਉਹਦੀਆਂ ਕਲਮਾਂ ਬਣਾ ਲਈਆਂ ਜਾਣ, ਇੰਨਾ ਵੱਡਾ ਮਟੀਰੀਅਲ, ਇੰਨਾ ਜ਼ਿਆਦਾ ਸਮਾਨ ਹੋਣ ਤੋਂ ਬਾਅਦ ਵੀ ਵਾਹਿਗੁਰੂ ਅਕਾਲ ਪੁਰਖ ਜੀ ਦਾ ਜਸ ਵਡਿਆਈ ਉਹਦੀ ਬੇਅੰਤਤਾ ਲਿਖੀ ਨਹੀਂ ਜਾ ਸਕਦੀ, ਅਸੀਂ ਲਿਖਣ ਤੋਂ ਅਸਮਰੱਥ ਹਾਂ। ਸੋ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਇਹ ਹੀ ਬਖਸ਼ਿਸ਼ ਕੀਤੀ ਹੈ ਕਿ ਅਸਾਂ ਕੇਵਲ ਤੇ ਕੇਵਲ ਸਤਿਗੁਰੂ ਦੀ ਬਾਣੀ ਰਾਹੀਂ ਇਹ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਹੈ, ਨਾ ਕਿ ਅੰਤ ਪਾਉਣ ਵਾਲੇ ਪਾਸੇ ਤੁਰਨਾ। ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਆਖਦੇ ਹੈ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੋਂ ਜਾਣੇ। ਹੇ ਮੇਰੇ ਮਾਲਕ ਜੀ, ਆਪਣੇ ਬਾਰੇ ਤੁਸੀਂ ਆਪ ਹੀ ਜਾਣਦੇ ਹੋ ਤੁਸੀਂ ਕਿੰਨੇ ਵੱਡੇ ਹੋ, ਕਿੰਨੇ ਸਮਰੱਥ ਹੋ, ਤੁਹਾਡਾ ਭੰਡਾਰ ਕਿੰਨਾ ਵੱਡਾ ਹੈ, ਇਹ ਸ੍ਰਿਸ਼ਟੀ ਰਚਨਾ ਜਿਹੜੀ ਰਚੀ ਹੈ ਤੁਸਾਂ ਇਹ ਕਿੰਨੀ ਵੱਡੀ ਹੈ, ਇਹਦੇ ਬਾਰੇ ਤੁਸੀਂ ਆਪ ਹੀ ਜਾਣਦੇ ਹੋ। ਆਪਣਾ ਆਪ ਤੋਂ ਜਾਣੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾਣੇ। ਇਹ ਸਾਰੀ ਸ੍ਰਿਸ਼ਟੀ, ਇਹ ਜੀਵ ਜੰਤ ਸਾਰੇ ਤੇਰੇ ਪੈਦਾ ਕੀਤੇ ਹੋਏ ਆ, ਇਹਨਾਂ ਦੇ ਬਾਰੇ ਵੀ ਕੋਈ ਕੀ ਵਿਚਾਰ ਦੇ ਸਕਦਾ, ਕਿੰਨੇ ਪੈਦਾ ਕੀਤੇ ਹੈ, ਕਦੋਂ ਪੈਦਾ ਕੀਤੇ ਹੈ। ਹਾਲਾਂਕਿ ਬਹੁਤ ਸਾਰੇ ਅੰਦਾਜ਼ੇ ਸਾਡੇ ਸਾਹਮਣੇ ਬਹੁਤ ਸਾਰੇ ਲੋਕਾਂ ਨੇ ਲਗਾ ਕੇ ਰੱਖ ਦਿੱਤੇ, ਪਰ ਜੋ ਅੰਦਾਜ਼ਾ ਇੱਕ ਵਾਰੀ ਲਗਾ ਕੇ ਸਾਡੇ ਸਾਹਮਣੇ ਰੱਖਿਆ ਗਿਆ, ਉਸ ਤੋਂ ਬਾਅਦ ਦੂਜੇ ਖੋਜਕਰਤਾ ਨੇ ਉਸ ਨੂੰ ਰੱਦ ਕਰਕੇ ਆਪਣਾ ਸਾਹਮਣੇ ਲੈ ਆਂਦਾ। ਕੋਈ ਵੀ ਅੱਜ ਤੱਕ ਫਾਈਨਲ ਵਿਚਾਰ ਸਾਡੇ ਸਾਹਮਣੇ ਨਹੀਂ ਆ ਸਕਿਆ ਕਿ ਇਹ ਸਾਰਾ ਸਿਲਸਿਲਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਜੋ ਰਚਿਆ ਹੋਇਆ, ਇਹ ਕਿਵੇਂ ਰਚਿਆ ਹੋਇਆ, ਕਦੋਂ ਰਚਿਆ ਗਿਆ, ਇਹ ਰਚਣ ਦਾ ਕਾਰਨ ਕੀ ਹੈ, ਇਹ ਸਾਰਾ ਕੁਝ ਭਾਵੇਂ ਅੰਦਾਜ਼ੇ ਆਪੋ ਆਪਣੇ ਲਾ ਰਹੇ ਨੇ, ਆਪੋ ਆਪਣੇ ਵਿਚਾਰ ਸਾਰੇ ਰੱਖ ਰਹੇ ਨੇ, ਪਰ ਸਤਿਗੁਰੂ ਗਰੀਬ ਨਿਵਾਜ ਆਖਦੇ ਕੋਈ ਅੰਤ ਪਾ ਲੈਣਾ, ਇਹਦੇ ਬਾਰੇ ਫਾਈਨਲ ਵਿਚਾਰ ਦੇ ਦੇਣਾ ਕਿ ਹਾਂ ਇਹੋ ਹੀ ਇੰਨਾ ਹੀ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ। ਜੇ ਸਾਡੇ ਵੱਸ ਦੀ ਗੱਲ ਨਹੀਂ, ਜੇ ਸਾਡੀ ਸਮਝ ਵਿੱਚ ਸਾਡੀ ਪਕੜ ਵਿੱਚ ਆ ਹੀ ਨਹੀਂ ਸਕਦਾ, ਤਾਂ ਫੇਰ ਸਾਨੂੰ ਇਸ ਭਰਮ ਵਿੱਚ ਜਾਂ ਇਸ ਚੱਕਰ ਵਿਊ ਵਿੱਚ ਫਸਣ ਦੀ ਕੀ ਲੋੜ ਹੈ। ਸਾਨੂੰ ਤਾਂ ਕੇਵਲ ਫਿਰ ਇਹੋ ਹੀ ਧਿਆਨ ਰੱਖਣਾ ਚਾਹੀਦਾ, ਇਹੋ ਹੀ ਗਾਉਣਾ ਚਾਹੀਦਾ, ਇਹੋ ਹੀ ਸਤਿਗੁਰੂ ਦੀ ਬਾਣੀ ਦਾ ਗਿਆਨ ਆਪਣੇ ਜੀਵਨ ਵਿੱਚ ਲੈ ਲੈਣਾ ਚਾਹੀਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੇਰੇ ਮਾਲਕ ਜੀ ਬਲਿਹਾਰ ਜਾਵਾਂ ਸਦਕੇ ਜਾਵਾਂ ਤੁਹਾਡੀ ਇਸ ਕੁਦਰਤ ਦੇ, ਜਿਸ ਕੁਦਰਤ ਵਿੱਚ ਤੁਸੀਂ ਆਪ ਵਸੇ ਹੋਏ ਹੋ, ਕੁਦਰਤ ਦੇ ਕੌਤਕ ਸਮਝ ਤੋਂ ਪਰੇ ਹਨ, ਸਾਡੀ ਪਕੜ ਤੋਂ ਪਰੇ ਹਨ, ਇਹ ਸਾਰਾ ਕੁਝ ਸਮਝ ਵਿੱਚ ਤਾਂ ਨਹੀਂ ਆਉਂਦਾ, ਲਖਿਆ ਤਾਂ ਨਹੀਂ ਜਾ ਸਕਦਾ, ਪਰ ਅਸੀਂ ਬਲਿਹਾਰ ਜ਼ਰੂਰ ਜਾਂਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਸ ਕੁਦਰਤ ਦੇ ਨਜ਼ਾਰਿਆਂ ਤੋਂ ਆਪਣੀ ਜ਼ਿੰਦਗੀ ਵਿੱਚ ਆਨੰਦ ਲੈਣ ਦਾ ਸੁਭਾਗ ਜੋ ਪ੍ਰਾਪਤ ਲਗਾਤਾਰ ਹੁੰਦਾ ਰਹਿੰਦਾ ਹੈ। ਅਨੇਕਾਂ ਹੀ ਕੌਤਕ ਸ੍ਰਿਸ਼ਟੀ ਦੇ ਜੋ ਸਤਿਗੁਰੂ ਦੀ ਬਾਣੀ ਨੇ ਵੀ ਸਾਨੂੰ ਸਮਝਾਏ, ਉਹਨਾਂ ਸਾਰੇ ਕੌਤਕਾਂ ਤੋਂ ਬਲਿਹਾਰ ਜਾਂਦਿਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਚਦਿਆਂ ਸਮਝਦਿਆਂ ਅਸਾਂ ਤਾਂ ਸਤਿਗੁਰੂ ਦੀ ਬਾਣੀ ਦੇ ਰਾਹੀਂ ਉਹ ਸੁਚੱਜਾ ਤੇ ਸੋਹਣਾ ਜੀਵਨ ਬਤੀਤ ਕਰਨ ਦਾ ਯਤਨ ਕਰਨਾ ਹੈ। ਤਾਂ ਹੀ ਸਤਿਗੁਰੂ ਗਰੀਬ ਨਿਵਾਜ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਸੁੰਦਰ ਉਪਦੇਸ਼ ਦੇ ਕੇ ਸਮਝਾਉਣ ਦਾ ਯਤਨ ਕਰਦੇ ਹਨ ਕਿ ਕਿਤੇ ਐਵੇਂ ਭਰਮ ਭੁਲੇਖਿਆਂ ਚ ਪੈ ਕੇ ਲਗਾਤਾਰ ਕੋਈ ਇਸ ਤਰ੍ਹਾਂ ਦਾ ਕਰਮ ਨਾ ਕਰਨ ਬਹਿ ਜਾਣਾ ਕਿ ਹਾਂ ਜੀ ਮੈਂ ਇਹ ਆਪਣੇ ਸਮਾਧੀ ਲਗਾ ਕੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਤਰੀਕਾ ਵਰਤ ਕੇ ਤੇ ਮੈਂ ਰੱਬ ਜੀ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲੈਣਾ ਹੈ, ਜੋ ਮੈਂ ਚਾਹਾਂਗਾ ਫਿਰ ਉਹੀ ਹੋਏਗਾ, ਜੋ ਮੈਂ ਮੰਗਾਂਗਾ ਉਹੀ ਕੁਝ ਮਿਲੇਗਾ, ਰੱਬ ਜੀ ਤਾਂ ਮੇਰੇ ਮੁਤਾਬਕ ਹੀ ਚੱਲਣਗੇ, ਇਸ ਤਰ੍ਹਾਂ ਦਾ ਖਿਆਲ ਮਨ ਵਿੱਚ ਪਾਲ ਕੇ ਕਦੀ ਵੀ ਅਸਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਨਹੀਂ ਕਮਾਉਣਾ। ਸਾਨੂੰ ਤਾਂ ਇਹ ਧਿਆਨ ਰੱਖਣਾ ਚਾਹੀਦਾ, ਗੁਰਬਾਣੀ ਨੇ ਤਾਂ ਇਹ ਫੈਸਲਾ ਦਿੱਤਾ ਹੈ, ਭਗਤ ਭਾਵੇਂ ਕੋਈ ਕਿੰਨਾ ਵੀ ਸਮਰੱਥ ਹੋਵੇ, ਕਿੰਨਾ ਵੀ ਉੱਚ ਦਰਜੇ ਦਾ ਹੋਵੇ, ਕਿੰਨੀ ਵੀ ਚੰਗੀ ਕਰਨੀ ਵਾਲਾ ਹੋਵੇ, ਪਰ ਇਹ ਖਿਆਲ ਸਾਡੇ ਮਨ ਵਿੱਚ ਨਹੀਂ ਆਉਣਾ ਚਾਹੀਦਾ। ਭਗਤ ਤਾਂ ਰੱਬ ਜੀ ਦੀ ਰਜਾ ਵਿੱਚ ਰਾਜੀ ਰਹਿੰਦੇ ਹੈ, ਕਦੀ ਰਜਾ ਨੂੰ ਬਦਲਣ ਦਾ ਯਤਨ ਨਹੀਂ ਕਰਦੇ। ਪਰ ਸਾਡਾ ਆਲਾ ਦੁਆਲਾ ਕਈ ਵਾਰੀ ਇਸ ਭੁਲੇਖੇ ਚ ਪੈ ਜਾਂਦਾ, ਥੋੜਾ ਜਿਹਾ ਪਾਠ ਕਰਕੇ ਜਾਂ ਥੋੜਾ ਜਿਹਾ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਕੇ, ਤੇ ਫੇਰ ਸਾਡੇ ਮਨ ਦਾ ਇੱਕ ਐਸਾ ਵਹਿਮ ਹੈ ਜਾਂ ਖਿਆਲ ਹੈ ਕਿ ਹੁਣ ਅਸੀਂ ਜਿੰਨਾ ਕੋ ਇਹ ਧਰਮ ਕਰਮ ਕੀਤਾ ਹੈ, ਹੁਣ ਰੱਬ ਜੀ ਸਾਡੇ ਮੁਤਾਬਕ ਹੀ ਚੱਲਣ, ਜੋ ਅਸੀਂ ਕਹਿੰਦੇ ਹਾਂ ਉਹਦੇ ਮੁਤਾਬਕ ਹੀ ਹੋ ਜਾਏ। ਨਹੀਂ, ਰੱਬ ਆਪਣਾ ਕਾਨੂੰਨ ਕਦੀ ਨਹੀਂ ਬਦਲਦਾ। ਜੋ ਵਾਹਿਗੁਰੂ ਅਕਾਲ ਪੁਰਖ ਜੀ ਨੇ ਇਸ ਸ੍ਰਿਸ਼ਟੀ ਦੇ ਕੁਦਰਤ ਦੇ ਨਿਯਮ ਬਣਾਏ ਹਨ, ਤੈਅ ਕੀਤੇ ਹਨ, ਇਹਨਾਂ ਨੂੰ ਤੋੜਨਾ, ਇਹਨਾਂ ਤੋਂ ਭੱਜਣਾ, ਮੂੰਹ ਮੋੜਨਾ ਜਾਂ ਇਹਨਾਂ ਨੂੰ ਬਦਲਣ ਦਾ ਯਤਨ ਕਰਨਾ, ਇਹ ਵਿਅਰਥ ਦੀ ਇੱਕ ਗੱਲ ਹੈ। ਇਹ ਸਾਡੇ ਜੀਵਨ ਚ ਨਹੀਂ, ਨਾ ਭਗਤ ਜਨਾਂ ਦੇ ਜੀਵਨ ਚ ਆਉਂਦੀ ਹੈ, ਨਾ ਭਗਤ ਜਨ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ, ਉਹ ਤਾਂ ਹਮੇਸ਼ਾ ਰਾਜੀ ਰਹਿੰਦੇ ਹਨ ਰੱਬ ਦੀ ਰਜਾ ਵਿੱਚ। ਜਦੋਂ ਅਸੀਂ ਪੜ੍ਹਦੇ ਹਾਂ ਇਹ ਸਤਿਗੁਰੂ ਗਰੀਬ ਨਿਵਾਜ ਜੀ ਦੇ ਵਿਚਾਰ, ਤੇਰਾ ਕੀ ਆ ਮਿੱਠਾ ਲੱਗੇ, ਜਾਂ ਫਿਰ ਸਤਿਗੁਰੂ ਗਰੀਬ ਨਿਵਾਜ ਜੀ ਦੇ ਇਹ ਮੁਬਾਰਕ ਬੋਲ ਜਿੱਥੇ ਸਤਿਗੁਰੂ ਗਰੀਬ ਨਿਵਾਜ ਆਖਦੇ ਆ ਉਲਾਹ ਨੂੰ ਮੈਂ ਕਾਹੂ ਨਾ ਦੀਓ, मन मीठ तुहारो कियो। मेरे मालिक जी मैं कदी उलांबा नहीं दिता, मैं कदी गिला नहीं कीता, मैं कदी कोई रोस जार नहीं कीता, मैं ता जो हो रहा है उसनु मिठा करके, उसनु सच करके, उसनु प्यारा करके अपने जीवन विच मन लेंदा हां ते लगातार झुकिया रहिंदा हां कि जो तेरी रजा है ओदे विच ही मैनू राजी रहण दा ढंग बल बुद्धि बख्शिश करो। सतगुरु गरीब नवाज धन गुरु अमरदास बख्शिश करके आखदे हन कि ए सारे जीव जंत सारी सृष्टि ए कुदरत सारी वाहिगुरु अकाल पुरख जी दी अपनी पैदा कीती हुई आ, एदे बारे अंदाजा लगाउणा कह सकना ए साडे वस दी गल नहीं। आखे तां वेखे सब तू है जिन जगत उपाया। हे मेरे मालिक जी, हे अगामा गोचर जी, तुसी आप ही ए सारी सृष्टि नूं देख रहे हो, संभाल रहे हो, एदे बारे कुछ भी नहीं किया जा सकदा क्योंकि पैदा तुसा कीता है, तुसा जो पैदा कीता है असी एदे बारे अपना कोई अंदाजा थोड़ा लाइए गलत लाइए ए फबदा नहीं। इस करके साडे वस दी ए गल नहीं है, तुसा पैदा कीता है, तुसी ही एदे बारे जानदे हो। कह नानक तू सदा अगम है, तेरा अंत ना पाया। हे मेरे मालिक जी, नानक भी ए गल आखदा है तुसी अगम हो अपहुंच हो, तुहाडा अंत पाउणा साडे वस दी गल नहीं। आओ फिर जे सतगुरु गरीब नवाज सानू ऐसा प्यारा उपदेश बख्शिश करदे हन तां फिर इको ही साडे वास्ते राह रह जांदा है, इको ही गरीब नवाज सतगुरु दे चरणा ते झोके अरजोई रह जांदी है, ओहो ही साडे कोल इक तरीका रह जांदा है, उस तरीके नूं अपना लईए। गुरा इक देह बुझाई, सबना जियां का इक दाता, सो मैं विसर ना जाई। ओ विसर ना जावे, भुल ना जावे, ओ साडे कोलों दूर ना हो जावे, चित विचों बाहर ना हो जाए। ओ गुण, ओ वाहिगुरु अकाल पुरख जी दा सच, ओ ज्ञान सदा साडे जीवन दा अंग संग बनिया रवे। असी उस ज्ञान उपदेश गुणा दे मुताबिक अपनी जिंदगी ज्योंदे रहिए, एहो ही जतन करदे रहना चाहिदा है। अंत पाउण वाले पासे नूं कदी नहीं तुरना चाहिदा, जिन्हां ने अंत पाउण वाले पासे नूं कदम रखिया गरीब नवाज आखदे उन्हां दे पल्ले कुछ नहीं पिया, लगातार रोंदे विलकदे ते पछताउंदे ही रहे। सतगुरु गरीब नवाज दी बाणी दा इह बचन वी पढ़दे आपां, हालांकि असी तां सतगुरु गरीब नवाज जी दे इस शब्द दे विचार के ओ वाहिगुरु अकाल पुरख अगम अपहुंच है, फिर उस तों बाद असी इह वी गल कीती कि वाहिगुरु अकाल पुरख जी दा अंत पाउणा तां साडे वस दी गल नहीं, ओहदी पैदा कीती होई सृष्टि दा अंत वी नहीं पै सकदा। फिर सतगुरु जी दा अगला पख इक नाल होर वी सतगुरु ने बख्शिश कीता है कि अकाल पुरख दा अंत पाउणा जां ओहदी सृष्टि दा अंत पाउणा इह तां साडे वस दी गल नहीं। एक सतगुरु ने एक मिसाल रख के साडे सामने ए विचार भी दे दिता, मन्ने की गत कही ना जाए, जेड़ा रब जी दे नाल एक मेक हुंदा है उन्हां गुणा मुताबिक जिंदगी बतीत करदा, उस एक भगत दी जिंदगी बारे भी असी कुछ नहीं कह सकदे, जेड़ा मन्निया होया है, जेड़ा मन करके सुरत करके इस शब्द दे नाल अभेद है। मन्ने की गत कही ना जाए, जे को कह पिछे पछताए, जेड़ा रब जी नाल प्यार करने वाला है ओदे जीवन बारे भी असी अंदाजा नहीं लगा सकते, ओदे बारे भी कुछ कथन नहीं कर सकते, जे करांगे तां सानू पछतावा ही होएगा। पट साहिबान ने इसे करके ए विचार भी गुरु अमरदास जी दे बाबत रख दिते, पल्ले अमरदास गुण तेरे, तेरी उपमा तोहे बने आवे। मेरे मालिका असी तेरी उपमा नहीं किसे नाल कर सकते, तुहाडे किसे भी बराबर ते कोई वस्तु रख के कोई व्यक्ति रख के गल नहीं कर सकते कि तुसी एदे वर्गे हो, तुसी जिस तरह दे हो, जिन्ने वड्डे हो, जिन्ने समर्थ हो, जिन्ने दयालु हो, तुसी अपने आप विच ही हो, तुहाडे वर्गा होर दूजा कोई नहीं है। जे सतगुरु गरीब नवाज ए प्यार दा बख्शिश दा वाक सानू देंदे हन, साडी समझ गोचरा करदे हन, तां आओ फिर असी अंत ना पा के, अंत वाले पासे ना जाके, रब जी नूं अपनी ही मुट्ठी विच रखना है, साडे मुताबक ही रब चले ए सोच छड के, ते केवल रब जी दे गुणा दे मुताबक, रब जी दे सोहणे सुंदर उपदेश गुरबाणी दे मुताबक अपना जीवन बनाउण दी कोशिश करिया करिए। सतगुरु जी कृपा करनगे, रहमत करनगे, साडा जीवन साडा समाज सोहणा बन जाएगा जदों गुरबाणी दी विचार राही गुणा दी सांझ करेगा। सतगुरु जी कृपा करन, सब दा बहुत बहुत धन्नवाद। ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700 प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646 इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983 प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
4: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਧੰਨ ਧੰਨ ਜਿਹ ਤੋ ਕਉ ਦਿਓ ਤਾਸ਼ੋ ਨਿਹੋ ਨਾ ਕੀਨ।

0: ਧਨ ਧਨ ਧਨ ਜਹਿ ਤੋ ਕਉ ਦਿਓ ਤਾਸੁ ਨਿਹੁ ਨਾਕੀਨ ਕਹੁ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਿਹੇ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਰਾਮ ਧਨ ਧਨ ਸੰਪੈ ਸੁਖ ਦਿਓ ਅਰ ਜਿਹੇ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਆਪ ਸਮੂਹ ਸਰਵਣ ਕਰ ਰਹੀ ਸਾਧ ਸੰਗਤ, ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਆਪ ਜੀ ਨੇ ਸਲੋਕਾਂ ਵਿੱਚੋਂ ਸੱਤਵੇਂ ਔਰ ਅੱਠਵੇਂ ਸਲੋਕ ਦਾ ਪਾਠ ਸਰਵਣ ਕੀਤਾ ਹੈ, ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਅਸੀਸ ਨਾਲ, ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਖਸ਼ੀਸ਼ ਨਾਲ ਆਪਾਂ ਵਿਚਾਰ ਸਕੀਏ। ਸਤਿਗੁਰੂ ਜੀ ਆਪ ਬਖਸ਼ਿਸ਼ ਕਰੋ ਸਾਡੇ ਕਥਨ ਔਰ ਸਰੋਤ ਨੂੰ ਆਪ ਵਿੱਚ ਵਰਤ ਕੇ ਇਕਾਗਰਤਾ, ਭੈ ਭਾਵਨੀ, ਹਿਰਦੇ ਦੀ ਸਵੱਛ ਨਿਰਮਲ ਭਾਵਨਾ ਦੀ ਦਾਤ ਬਖਸ਼ੋ ਔਰ ਆਪ ਵਿੱਚ ਵਰਤ ਕੇ ਕਥਾ ਵਿਚਾਰ ਕਰਾ ਲਓ ਔਰ ਸੁਣਨ ਵਾਲਿਆਂ ਦੇ ਹਿਰਦੇ ਨੂੰ ਵੀ ਆਪ ਜੀ ਸ਼ਬਦ ਦੀ ਬਖਸ਼ਿਸ਼ ਕਰੋ। ਸਾਧ ਸੰਗਤ ਆਓ ਇਸ ਵਕਤ ਹਜ਼ੂਰ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰ ਲੱਗੇ ਹੋ, ਆਪ ਜੀ ਅਸੀਸ ਬਖਸ਼ੋ। ਦਾਸ ਇਸ ਕਰਕੇ ਇਹ 2-4 ਮਿੰਟ ਆਰੰਭ ਵਿੱਚ ਲੈਂਦਾ ਹੈ ਕਿ ਅਰਦਾਸ, ਬਖਸ਼ਿਸ਼ ਔਰ ਅਸੀਸ ਇਹਦੇ ਸਾਹਮਣੇ ਧਰਾਤਲ ਦੀ ਦੂਰੀ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਧੁਰ ਅੰਦਰ ਤੋਂ ਆਪ ਸੰਗਤ ਅਸੀਸ ਬਖਸ਼ੋ ਤਾਂ ਜੋ ਆਪ ਜੀ ਦੀ ਸੇਵਾ ਕਰ ਸਕਾਂ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕੱਲ ਜੋ ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਵਿਚਾਰੇ ਸਨ, ਉਸ ਲੜੀ ਨੂੰ ਅੱਜ ਦੇ ਇਹਨਾਂ ਸਲੋਕਾਂ ਨਾਲ ਮਿਲਾ ਕੇ ਆਰੰਭਕ ਬੇਨਤੀ ਹੈ। ਕੱਲ ਅਸੀਂ ਵਿਚਾਰਿਆ ਸੀ ਧਨ ਦਾਰਾ ਸੰਪਤ ਸਗਲ, ਹੇ ਪਰਮਾਤਮਾ ਇਸ ਇਨਸਾਨ ਦੀ ਬਿਰਤੀ ਕੀ ਹੈ। ਇਹ ਗੁਰੂ ਤੇਗ ਬਹਾਦਰ ਹਰ ਮਨੁੱਖ ਨੂੰ ਸਮਝਾ ਰਹੇ ਸਨ ਕਿ ਦੌਲਤ, ਇਸਤਰੀ, ਸੰਪਤੀ ਜਿਹਨੂੰ ਇਨਸਾਨ ਨੇ ਧੁਰ ਅੰਦਰ ਤੋਂ ਆਪਣੀਆਂ ਸਮਝਿਆ ਹੈ ਕਿ ਇਹ ਤਾਂ ਮੇਰੇ ਹੀ ਹਨ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਜਿਸ ਜੀਵ ਨੇ ਇਹਨਾਂ ਨੂੰ ਆਪਣੀਆਂ ਸਮਝ ਲਿਆ, ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ। ਮਹਾਰਾਜ ਕਹਿੰਦੇ ਧਨ ਦਾਰਾ ਔਰ ਸੰਪਤੀ ਵਿੱਚੋਂ ਕੋਈ ਵੀ ਸੰਗੀ ਸਾਥੀ ਨਹੀਂ। ਇਸ ਗੱਲ ਨੂੰ ਸੱਚੀ ਜਾਣ, ਇਹ ਤੇਰੇ ਨਾਲ ਅੱਜ ਨਹੀਂ ਕੱਲ ਨਹੀਂ ਪਰ ਅੰਤਲੇ ਸਮੇਂ ਤੇਰੇ ਨਾਲ ਹਰ ਹਾਲਤ ਵਿੱਚ ਵਾਪਰਨੀ, ਇਹਨੂੰ ਸੱਚ ਜਾਣ। ਉਸ ਤੋਂ ਅੱਗੇ ਬਚਨ ਸੀ ਪਤਤ ਉਦਾਹਰਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਭੈ ਖਰਨ ਡਰ ਦਾ ਖਾਤਮਾ ਕਰਨ ਵਾਲੇ, ਹਰ ਅਨਾਥ ਕੇ ਨਾਥ ਜਿਸ ਦਾ ਕੋਈ ਵੀ ਨਾਥ ਨਹੀਂ ਉਸ ਦੇ ਮਾਲਕ ਨੇ ਤੇ ਉਹ ਮਾਲਕ ਸਾਡੇ ਤੋਂ ਦੂਰ ਨਹੀਂ। ਕਹੋ ਨਾਨਕ ਤੇਹ ਜਾਣੀਏ ਸਦਾ ਬਸਤ ਤੁਮ ਸਾਥ। ਐ ਇਨਸਾਨ ਤੂੰ ਚੰਗੀ ਤਰ੍ਹਾਂ ਸਮਝ, ਉਹ ਸਾਡੇ ਨਾਲ ਵਸਦਾ, ਤੇਰੇ ਨਾਲ ਰਹਿੰਦਾ। ਕੱਲ ਦਾਸ ਨੇ ਧਨ ਲਫ਼ਜ਼ ਤੇ ਕਾਫੀ ਜ਼ਿਆਦਾ ਟਾਈਮ ਲਾਇਆ ਸੀ ਕਥਾ ਵਿਚਾਰ ਵਿੱਚ, ਖਾਸ ਕਰਕੇ ਪਤ ਤੋਂ ਉਦਾਹਰਨ ਭੈ ਕਰਨ ਇਹਨਾਂ ਤੇ ਵਕਤ ਥੋੜਾ ਆਪਾਂ ਲਾਇਆ, ਕਿਉਂਕਿ ਉਸ ਦਾ ਇੱਕ ਕਾਰਨ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਇਹ ਅੰਮ੍ਰਿਤ ਸ਼ਲੋਕ ਨੇ, ਆਪ ਜੀ ਦੇਖੋਗੇ ਇਹਨਾਂ ਵਿੱਚ ਕੁਝ ਸ਼ਲੋਕ ਜਿਹੜੇ ਨੇ ਥੋੜੇ ਜੇ ਅੱਖਰਾਂ ਦਾ ਫਰਕ ਪਾ ਕੇ ਸਤਿਗੁਰੂ ਨੇ ਦੁਹਰਾਓ ਪੈਦਾ ਕੀਤਾ। ਜਿਵੇਂ ਇੱਥੇ ਹੈ ਕਿ ਪਤ ਤੋਂ ਉਦਾਹਰਨ ਭੈ ਕਰਨ, ਉੱਥੇ ਅੱਗੇ ਸੀ ਪੜਾਂਗੇ ਭੈ ਨਾਸਨ ਦੁਰਮਤ ਹਰਨ ਜਾਂ ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਭਾਨ। ਇਸ ਕਰਕੇ ਜਿਹੜਾ ਜਿਹੜਾ ਵਿਸ਼ਾ ਆ ਰਿਹਾ ਹੈ ਦਾਸ ਉਸ ਸੰਬੰਧੀ ਆਪ ਜੀ ਦੀ ਬਖਸ਼ੀ ਹੋਈ ਸੂਝ ਅਨੁਸਾਰ ਬੇਨਤੀ ਕਰ ਰਿਹਾ ਤੇ ਇੱਕ ਅਰਜ਼ ਹੈ ਕਿ ਆਪ ਜੀ ਅੱਜ ਸਲੋਕ ਸੱਤਵਾਂ ਔਰ ਅੱਠਵੇਂ ਦਾ ਪਾਠ ਸਰਵਣ ਕੀਤਾ, ਇਸ ਤੋਂ ਅਗਲੇਰੇ ਸਲੋਕ ਜ਼ਰੂਰ ਦੋ ਕੱਲ ਨੂੰ ਪੜਿਓ ਤੇ ਚੰਗਾ ਹੋਵੇ ਜਦੋਂ ਆਪਾਂ ਅਰਥ ਕਰ ਰਹੇ ਹਾਂ ਆਪਣੇ ਸਾਹਮਣੇ ਇਹ ਸਲੋਕ ਸਾਡੇ ਕੋਲ ਹੋਣ, ਕਿਉਂਕਿ ਜਿਉਂ ਜਿਉਂ ਅੱਖਰਾਂ ਦੇ ਅਰਥਾਂ ਦੀ ਸਮਝ ਪਏਗੀ ਤਿਉਂ ਤਿਉਂ ਇਹ ਸ਼ਬਦ ਜਦੋਂ ਬਾਣੀ ਵਿੱਚ ਫਿਰ ਕਿਤੇ ਪਾਠ ਕਰਦੇ ਹੋਣਗੇ ਤੇ ਸਾਨੂੰ ਇਹ ਸਮਝ ਪੈ ਜਾਏਗੀ ਵੀ ਇਹਦੇ ਅਰਥ ਕਥਾ ਵਿੱਚ ਇਹ ਕੀਤੇ ਗਏ। ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕੱਲ ਸੀ ਕਿ ਇਨਸਾਨ ਇਸ ਚੀਜ਼ ਨੂੰ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਹਨੂੰ ਆਪਣੀ ਸਮਝੀ ਬੈਠਾ ਤੇ ਮੈਂ ਫਿਰ ਬੇਨਤੀ ਆਪ ਨੂੰ ਕੀਤੀ ਸੀ ਵੀ ਜੇ ਇਹ ਇਨਸਾਨ ਸਭ ਕੁਝ ਛੱਡ ਜਾਏ ਧਨ ਪਰਿਵਾਰ ਸੰਪਤੀ ਤੇ ਫਿਰ ਕੀ ਇਹ ਕਿਤੇ ਹਿੰਦੁਸਤਾਨ ਦੀ ਪੁਰਾਣੀ ਉਹ ਜਿਹੜੀ ਇੱਕ ਫਿਰਕੇ ਦੀ ਇਹ ਰੀਤ ਹੈ ਕਿ ਸਭ ਕੁਝ ਮਿੱਥਿਆ ਨੂੰ ਤਿਆਗ ਦਿਓ, ਜੰਗਲ ਬਾਰ ਸਭ ਕੁਝ ਛੱਡ ਦਿਓ, ਬਸਤਰ ਤੱਕ ਉਤਾਰ ਦਿੱਤੇ। ਅੱਜ ਸਤਿਗੁਰੂ ਨੇ ਉਸ ਗੱਲ ਦਾ ਫਿਰ ਖੁਲਾਸਾ ਕੀਤਾ, ਜਿਨ ਆਪਣੀ ਕਰਮਾਨ, ਜਿਸ ਬੰਦੇ ਨੇ ਆਪਣੀ ਸਮਝ ਲਿਆ ਉਹ ਪਛਤਾਏਗਾ ਤੇ ਫਿਰ ਕਰੇ ਕੀ। ਅੱਜ ਸਤਿਗੁਰੂ ਨੇ ਕਿਹਾ ਤਨ ਧਨ, ਅਸੀਂ ਸਲੋਕ ਦੇ ਅਰਥ ਕਰਨ ਲੱਗੇ, ਤਨ ਮੈਂ ਅਰਥ ਕੀਤੇ ਨੇ ਸਰੀਰ ਸਾਡੀ ਦੇਹ। ਅਗਲਾ ਸ਼ਬਦ ਹੈ ਧਨ, ਧਨ ਦਾ ਅਰਥ ਦੌਲਤ, ਜਿਸ ਪਰਮਾਤਮਾ ਨੇ ਤੋ ਕਉ ਦਿਓ, ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ। ਮਹਾਰਾਜ ਕਹਿੰਦੇ ਤਾਂ ਸੋ ਨਿਹੋ ਨਾਕੀਨ, ਤਾਂ ਸੋ ਦਾ ਅਰਥ ਹੈ ਉਸ ਨਾਲ। ਮਹਾਰਾਜ ਕਹਿੰਦੇ ਨਿਹ ਪਿਆਰ ਮੁਹੱਬਤ, ਨਾਕੀਨ ਤੂੰ ਨਹੀਂ ਕੀਤਾ। ਇਸ ਦੇ ਅਰਥ ਹੋ ਗਏ ਕਿ ਤਨ ਧਨ ਜਿਹ ਤੋ ਕਉ ਦਿਓ, ਜਿਸ ਨੇ ਤੈਨੂੰ ਤਨ ਔਰ ਧਨ ਦੀ ਦਾਤ ਦਿੱਤੀ, ਤਾਂ ਸੋ ਨਿਹੋ ਨਾਕੀਨ, ਤੂੰ ਉਸ ਦੇਣ ਵਾਲੇ ਨਾਲ ਪਿਆਰ ਨਹੀਂ ਪਾਇਆ, ਉਸ ਦੇਣ ਵਾਲੇ ਨੂੰ ਮੁਹੱਬਤ ਨਹੀਂ ਕੀਤੀ, ਉਸ ਦੇਣ ਵਾਲੇ ਨਾਲ ਤੂੰ ਆਪਣਾ ਰਿਸ਼ਤਾ ਨਹੀਂ ਜੋੜਿਆ। ਕਿਉਂ? ਕਿਉਂਕਿ ਪਹਿਲੇ ਸਲੋਕ ਵਿੱਚ ਅਸੀਂ ਕੱਲ ਪੜ ਚੁੱਕੇ ਹਾਂ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਜਿਨਨੇ ਦਿੱਤਾ ਉਹਨੂੰ ਮੁਹੱਬਤ ਕਰਨ ਦੀ ਥਾਂ ਜਿਹੜੀ ਚੀਜ਼ ਮਿਲੀ ਸੀ ਤੂੰ ਉਹਦੇ ਨਾਲ ਪਿਆਰ ਪਾ ਲਿਆ। ਮਹਾਰਾਜ ਕਹਿ ਰਹੇ ਨੇ ਕਿ ਤਨ ਧਨ ਜੇ ਤੋ ਕਹੋ ਦਿਓ, ਤਾਂ ਸੋ ਨਿਹੋ ਨਾਕੀਨ, ਤੂੰ ਉਸ ਨਾਲ ਪਿਆਰ ਨਹੀਂ ਕੀਤਾ। ਕਹੋ ਨਾਨਕ ਨਰ ਬਾਵਰੇ, ਕਹੋ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰ ਰਹੇ। ਨਰ ਦਾ ਅਰਥ ਹੈ ਇਨਸਾਨ, ਬਾਵਰੇ ਦਾ ਅਰਥ ਹੈ ਝੱਲਾ, ਕਮਲਾ, ਸ਼ੈਦਾਈ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ, ਇੱਥੇ ਹੁਣ ਤੂੰ ਕਿਉਂ ਝੱਲਾ ਹੋ ਗਏ, ਹੁਣ ਤੂੰ ਕਿਉਂ ਡੋਲਣਾ ਪਏ। ਇੱਥੇ ਦੀਨ ਲਫ਼ਜ਼ ਦੇ ਅਰਥ ਆਪਾਂ ਕਰਾਂਗੇ ਆਤੁਰ, ਨਿਤਾਣਾ, ਜਿਸ ਕੋਲ ਤਾਕਤ ਕੋਈ ਨਹੀਂ। ਅੱਜ ਬੰਦਿਆ ਦੇਖ ਤੂੰ ਨਿਤਾਣਾ ਹੋ ਕੇ ਬਹਿ ਗਏ, ਧਨ ਤੇਰੇ ਕੋਲ, ਤਨ ਤੇਰੇ ਕੋਲ, ਘਰ ਤੇਰੇ ਕੋਲ, ਹਰ ਸੁੱਖ ਦਾ ਸਮਾਨ ਤੇਰੇ ਕੋਲ। ਸੱਚਮੁੱਚ ਅੱਜ ਉਸ ਪਰਮਾਤਮਾ ਦੀ ਖੇਡ ਨੇ ਤੈਨੂੰ ਨਿਤਾਣਾ ਦੀਨ ਬਣਾ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੀ ਇਹ ਦਾਤ ਉਸ ਪਰਮਾਤਮਾ ਨੇ ਤਨ ਧਨ ਦੀ ਦਿੱਤੀ, ਤੂੰ ਉਹਦੇ ਨਾਲ ਮੁਹੱਬਤ ਕਰਨ ਦੀ ਥਾਂ ਕੇਵਲ ਇਹਨਾਂ ਚੀਜ਼ਾਂ ਵਿੱਚ ਕਚਤ ਹੋ ਗਿਆ। ਅੱਜ ਇਹਨਾਂ ਨੇ ਤੈਨੂੰ ਆਤੁਰ ਕਰਤਿਆ, ਸਿਮਰਨ ਤੋਂ ਬਿਨਾਂ ਤੂੰ ਕਲਪਿਆ ਪਿਆ। ਮਹਾਰਾਜ ਕਹਿ ਰਹੇ ਨੇ ਤਨ ਧਨ ਜੇ ਤੋ ਕਹੋ ਦਿਓ ਤਾਂ ਸਿਓ ਨਿਹੋ ਨਕੀਨ, ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ। ਫਿਰ ਇਸੇ ਹੀ ਸ਼ਲੋਕ ਨੂੰ ਅੱਗੇ ਗੁਰੂ ਜੀ ਨੇ ਅਗਲੇ ਸ਼ਲੋਕ ਵਿੱਚ ਕਿਰਪਾ ਕਰ ਦਿੱਤੀ, ਉਸ ਵਿੱਚ ਸ਼ਬਦ ਵਰਤਿਆ ਤਨ ਧਨ, ਇਹਦੇ ਅਰਥ ਪਹਿਲਾਂ ਆ ਚੁੱਕੇ, ਸਰੀਰ ਔਰ ਦੌਲਤ, ਸੰਪੈ ਸੰਪੈ ਦਰਥੇ ਵਿਭੂਤੀ ਐਸ਼ਵਰਜ ਪਦਾਰਥ ਜਾਇਦਾਦ, ਭੋਏ ਭਾਂਡਾ ਜ਼ਮੀਨ ਪਦਾਰਥ ਦੁਕਾਨਾਂ ਫੈਕਟਰੀਆਂ ਪਲਾਜੇ ਮਕਾਨ ਕੱਡੀਆਂ ਕਾਰਾਂ ਸਭ ਕੁਝ ਇਹਦੇ ਚ ਆ ਜਾਏਗਾ। ਮਹਾਰਾਜ ਕਹਿੰਦੇ ਧਨ ਤਨ ਧਨ ਸੰਪੈ ਸੁਖ ਦਿਓ। ਹੁਣ ਇੱਥੇ ਸੁਖ ਦਿਓ ਦਾ ਅਰਥ ਹੈ ਬਾਹਰ ਦੇ ਸੰਸਾਰਿਕ ਸੁਖ। ਮਹਾਰਾਜ ਅੱਗੇ ਕਹਿੰਦੇ ਨੇ ਅਰ ਅਰ ਦਰਥੇ ਅਤੇ ਅਰ ਜਿਹ ਨੀਕੇ ਧਾਮ, ਜਿਸ ਨੇ ਨੀਕੇ ਦਾ ਅਰਥ ਸੋਹਣਾ ਤੇ ਧਾਮ ਦਾ ਅਰਥ ਘਰ। ਮਹਾਰਾਜ ਕਹਿੰਦੇ ਨੇ ਜਿਸ ਨੇ ਤਨ ਦਿੱਤਾ, ਧਨ ਦਿੱਤਾ, ਸੰਪਤੀ ਦਿੱਤੀ ਤੇ ਤੇਰੇ ਰਹਿਣ ਵਾਸਤੇ ਸੋਹਣਾ ਘਰ ਦਿੱਤਾ। ਤੇ ਅੱਗੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ, ਸੰਬੋਧਨ ਕਰ ਰਹੇ ਨੇ, ਕਹੋ ਮੇਰੇ ਮਨਾ ਤੂੰ ਗੱਲ ਧਿਆਨ ਨਾਲ ਸੁਣ, ਸਿਮਰਤ ਕਾਹੇ ਨਾ ਰਾਮ। ਜਿਸ ਨੇ ਤਨ ਧਨ ਸੰਪਤੀ ਸੋਹਣੇ ਵੱਡੇ ਘਰ ਦਿੱਤੇ, ਉਹ ਮੇਰੇ ਮਨਾ ਉਸ ਪਰਮ ਪਿਤਾ ਪਰਮਾਤਮਾ ਦੇਣ ਵਾਲੇ ਨੂੰ ਜਿਹੜਾ ਰਾਮ ਦਾ ਅਰਥ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਰਾਮ ਕਾ ਮਤਲਬ ਜੋ ਹਰ ਥਾਂ ਤੇ ਰਮਿਆ, ਹਰ ਥਾਂ ਵਿਆਪਕ ਹੈ। ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨਾ ਰਾਮ, ਤੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਚਿੰਤਨ ਕਿਉਂ ਨਹੀਂ ਕਰਦਾ। ਇਹ ਦੋ ਸ਼ਲੋਕਾਂ ਦੇ ਅਖਰੀ ਅਰਥ ਮੈਂ ਪਹਿਲਾਂ ਇਸ ਕਰਕੇ ਕਰ ਦੇਣਾ, ਸਾਧ ਸੰਗਤ ਜੀ ਆਪਾਂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਜੋ ਸ਼ਬਦ ਚੱਲ ਰਿਹਾ ਆਪਾਂ ਉਸ ਸ਼ਬਦ ਦੀ ਹੀ ਵਿਆਖਿਆ ਕਰਨ ਦਾ ਯਤਨ ਕਰੀ। ਆਰੰਭਕ ਅਰਥ ਮੈਂ ਤਾਂ ਕਰ ਦੇਣਾ ਕਿ ਇਸ ਕਰਕੇ ਕਿ ਜੋ ਅਸੀਂ ਵਿਚਾਰ ਕਰ ਰਹੇ ਹਾਂ, ਮੈਂ ਕੱਲ ਵੀ ਕਿਹਾ ਸਾਡੇ ਜ਼ਿਹਨ ਨੂੰ ਪਤਾ ਹੋਵੇ ਮੇਰੀ ਵਿਚਾਰ ਦਾ ਅੱਜ ਮਰਕਜ਼ ਕੀ ਹੈ, ਧੁਰਾ ਕੀ ਹੈ। ਆਹ ਹੁਣ ਇਹਦੀ ਵਿਆਖਿਆ ਹੈ। ਪਹਿਲਾ ਸ਼ਬਦ ਬਚਨ ਕਹਿ ਤਨ ਧਨ ਜੇ ਤੋ ਕਹੋ ਦਿਓ, ਦੋਨਾਂ ਸ਼ਲੋਕਾਂ ਦਾ ਜਿਹੜਾ ਭਾਵ ਅਰਥ ਇੱਕੋ ਹੀ, ਵਿਚਾਰ ਅਜ ਇੱਕੋ ਹੀ ਹੋਵੇਗੀ ਇਸ ਤੇ। ਮਹਾਰਾਜ ਕਹਿੰਦੇ ਤਨ, ਹੁਣ ਤਨ ਦੇ ਲਫ਼ਜ਼ੀ ਅਰਥ ਸੀ ਸਰੀਰ ਘਰ ਨੇ, ਤੇ ਖਾਸ ਕਰਕੇ ਇਸ ਬਚਨ ਨੂੰ ਗੁਰੂ ਜੀ ਨੇ ਦੋ ਵਾਰੀ ਕਿਹਾ ਹੈ, ਧਨ ਵੀ ਕਿਹਾ ਤੇ ਤਨ ਵੀ ਕਿਹਾ। ਇਸ ਵਿੱਚ ਸਭ ਤੋਂ ਪਹਿਲੀ ਗੱਲ ਇਹ ਕਹੀ ਜੀ ਧਨ ਬਾਅਦ ਦੀ ਗੱਲ ਹੈ, ਸੰਪਤੀ ਬਾਅਦ ਦੀ ਗੱਲ ਹੈ, ਦੁਨੀਆਂ ਦੇ ਪਦਾਰਥ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਤੂੰ ਪਰਮਾਤਮਾ ਦਾ ਸ਼ੁਕਰ ਕਰ ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਤਨ ਦਿੱਤਾ। ਮੈਂ ਅਰਜ਼ ਕਰਾਂਗਾ ਥੋੜੇ ਜਿਹੇ ਦੇ ਅਰਥ ਕਿ ਤਨ ਦਾ ਲਫ਼ਜ਼ੀ ਅਰਥ ਮੈਂ ਸਰੀਰ ਕਰ ਦਿੱਤਾ, ਦੇਹ ਕਰ ਦਿਆਂਗਾ। ਉਂਝ ਵੈਸੇ ਜਿੰਨੀ ਕੁ ਸਤਿਗੁਰੂ ਨੇ ਸੋਝੀ ਬਖਸ਼ੀ, ਤਨ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਅਰਥ ਵੇਖਣ ਨੂੰ ਮਿਲੇ। ਮੈਂ ਸੋਝੀ ਕਹਿ ਜਿੰਨੀ ਬਖਸ਼ੀ ਦਾਵਾ ਨੀ ਉਸ ਅਰਥ ਚ। ਪਹਿਲਾਂ ਤਾਂ ਤਨ ਦਾ ਅਰਥ ਹੈ ਜੀ ਸਰੀਰ, ਜਿਵੇਂ ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕੋ, ਇੱਥੇ ਵੀ ਸ਼ਬਦ ਤਨ ਪੜੇ। ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਨ ਦਾ ਅਰਥ ਹੈ ਬੇਟਾ, ਪੁੱਤਰ, ਔਲਾਦ। ਬਾਣੀ ਚ ਇੱਕ ਸ਼ਬਦ ਹੁੰਦਾ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਰਾਖੀ, ਭਗਤ ਧੰਨਾ ਜੀ ਮਹਾਰਾਜ। ਉੱਥੇ ਤਨ ਦਾ ਅਰਥ ਹੈ ਜੀ ਸੰਤਾਨ ਕਹਿ ਲੋ, ਔਲਾਦ ਕਹਿ ਲੋ, ਬੱਚੇ ਕਹਿ ਲੋ। ਪਹਿਲੇ ਤਨ ਦਾ ਅਰਥ ਬਾਣੀ ਚ ਤਨ ਅਰਥ ਆਇਆ ਸਰੀਰ ਲਈ, ਦੂਸਰਾ ਤਨ ਦਾ ਅਰਥ ਆਇਆ ਔਲਾਦ, ਤੇ ਤੀਸਰਾ ਤਨ ਦਾ ਅਰਥ ਆਇਆ ਸੰਗ ਨਾਲ। ਘਰ ਕੀ ਨਾਰ ਉਰੇ ਤਨ ਲਾਗੀ, ਫਿਰ ਬੇਨਤੀ ਸੁਣਿਓ, ਉਰੇ ਤਨ ਲਾਗੀ। ਇੱਥੇ ਤਨ ਦਾ ਅਰਥ ਵਿਦਵਾਨਾਂ ਨੇ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੁਣਾਂ ਨੇ ਇਹਦੇ ਅਰਥ ਸਾਥ ਕੀਤੇ ਨੇ, ਨਾਲ ਕੀਤੇ ਨੇ, ਜਿਹੜੀ ਉਰ ਨਾਲ ਗਲੇ ਨਾਲ ਲੱਗੀ ਹੈ। ਧਨ ਕੀ ਨਾ ਘਰ ਕੀ ਨਾਰ ਉਰੇ ਤਨ ਲਾਗੀ, ਮਰਜ਼ ਕੀਤੀ। ਹੁਣ ਲਫ਼ਜ਼ ਹੈ ਜੀ ਤਨ ਸਰੀਰ, ਪਰਮਾਤਮਾ ਨੇ ਦਿੱਤਾ। ਅੱਜ ਮੈਂ ਸਿਰਫ ਖਾਸ ਕਰਕੇ ਰੱਬ ਦੀ ਦਿੱਤੀ ਹੋਈ ਇਹ ਦਾਤ, ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਕਰ ਰਿਹਾ ਵੀ ਬੜੀ ਵੱਡੀ ਬਖਸ਼ਿਸ਼ ਕੀਤੀ, ਪਰਮਾਤਮਾ ਨੇ ਤੈਨੂੰ ਤਨ ਦਿੱਤਾ। ਇੱਕ ਤਾਂ ਅਧਿਆਤਮਕ ਤੌਰ ਤੇ ਜਿੰਨੇ ਵੀ ਬਾਣੀ ਦੇ ਉਚਾਰਨ ਕਰਤਾ ਨੇ, ਜਾਂ ਇਉਂ ਕਹਿ ਲਈਏ ਜਿਹੜਾ ਸਾਡਾ ਪੂਰਬ ਦਾ ਅਧਿਆਤਮਕਤਾ ਹੈ, ਇਸ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਜਿਹੜੀ ਜੂਨ ਹੈ ਉਹ ਇਨਸਾਨ ਦੀ ਹੈ। ਗੁਰਬਾਣੀ ਨੇ ਇਸ ਗੱਲ ਦੀ ਥਾਂ ਥਾਂ ਤੇ ਗਵਾਹੀ ਭਰੀ ਹੈ, ਥਾਂ ਥਾਂ ਤੇ ਸਾਨੂੰ ਇਹਦੀ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਦੁਲੱਭ ਦੇ ਪਾਈ ਵਡਭਾਗੀ, ਜਾਂ ਮਾਨਸ ਜਨਮ ਦੁਲੰਭ ਹੈ, ਇਹ ਵੀ ਸਲੋਕ ਅੱਗੇ ਆਉਣੇ ਨੇ, ਉਸ ਦਿਨ ਅਸੀਂ ਖੁੱਲ ਕੇ ਇਹਦੀ ਵਿਚਾਰ ਕਰਾਂਗੇ। ਇੱਕ ਤਾਂ ਇਹ ਮਨੁੱਖਾ ਸਰੀਰ ਬਾਕੀ ਜੂਨਾਂ ਤੋਂ ਉੱਤਮ ਹੈ। ਇਸ ਧਰਤੀ ਮੈਂ ਤੇਰੀ ਸਕਦਾਰੀ, ਅਵਰ ਜੂਨ ਤੇਰੀ ਪਨਹਾਰੀ, ਗੁਰਬਾਣੀ ਨੇ ਕਿਹਾ ਕਿ ਬਾਕੀ ਜੂਨਾਂ ਤੇਰੀਆਂ ਪਾਣੀਕਾਰ ਨੇ, ਤੇਰੀਆਂ ਗੁਲਾਮ ਨੇ, ਤੂੰ ਸਭ ਦਾ ਸਰਦਾਰ ਹੈ। ਪਰ ਮੈਂ ਬੇਨਤੀ ਜਿਹੜੀ ਕਰਨ ਲੱਗਾ ਕਿ ਇਹ ਬਖਸ਼ਿਸ਼ ਹੈ ਕਿ ਜਿਹੜੇ ਸਾਨੂੰ ਤਨ ਮਿਲਿਆ। ਹੁਣ ਥੋੜੇ ਜਿਹੇ ਅਰਥ ਬੇਨਤੀ ਕਿ ਬਾਣੀ ਚ ਇਹ ਸਰੀਰ ਲਈ, ਜਿਹੜੇ ਇਸ ਵਜੂਦ ਲਈ ਜਿਹੜੇ ਸ਼ਬਦ ਵਰਤੇ ਗਏ, ਮੈਂ 4 ਸ਼ਬਦਾਂ ਦੇ ਅਰਥ ਕਰਨੇ ਚਾਹੁੰਦਾ। ਇੱਕ ਤਨ, ਦੂਸਰਾ ਇਹਦੇ ਲਈ ਸ਼ਬਦ ਵਰਤਿਆ ਦੇਹ, ਤੀਸਰਾ ਇਹਦੇ ਲਈ ਸ਼ਬਦ ਵਰਤਿਆ ਕਾਇਆ, ਚੌਥਾ ਇਹਦੇ ਲਈ ਸ਼ਬਦ ਵਰਤਿਆ ਗਿਆ ਗਾਤ, ਤੇ ਇਸ ਲਈ ਸ਼ਬਦ ਸਰੀਰ ਵੀ ਵਰਤਿਆ। ਤਨ, ਦੇਹ, ਕਾਇਆ, ਸਰੀਰ, ਗਾਤ। ਹੁਣ ਜਦੋਂ ਅਸੀਂ ਅਰਥ ਕਰਾਂਗੇ, ਅਸੀਂ ਇੱਕੋ ਹੀ ਅਰਥ ਕਰਾਂਗੇ ਪ੍ਰਿਆਵਾਚੀ ਰੂਪ ਦੇ ਵਿੱਚ। ਤਨ ਲਫ਼ਜ਼ ਆਇਆ, ਸਰੀਰ ਕਹਾਂਗੇ, ਸਰੀਰ ਆਇਆ ਤੇ ਦੇਹ ਕਹਿ ਦਿਆਂਗੇ, ਦੇਹ ਆਇਆ ਤੇ ਕਾਇਆ ਕਹਿ ਦਿਆਂਗੇ। ਪਰ ਉਂਝ ਦਰਅਸਲ ਇਹਨਾਂ ਸਾਰੇ ਲਫ਼ਜ਼ਾਂ ਦੀ ਗਹਿਰਾਈ ਵਿੱਚ ਜਾਈਏ ਤੇ ਇਹਨਾਂ ਸਾਰਿਆਂ ਦੇ ਅਰਥ ਸਰੀਰ ਨਾਲ ਵਰਦੇ ਵਰਤਾਰੇ ਕਰਕੇ ਵੱਖਰੇ ਵੱਖਰੇ। ਹੁਣ ਜਿਵੇਂ ਸ਼ਬਦ ਦੇ ਦੇਹ, ਦੇਹ ਕਿਹਨੂੰ ਕਿਹਾ ਗਿਆ? ਸੂਝਵਾਨ ਵਿਦਵਾਨ ਕਹਿੰਦੇ ਦੇਹ ਲਫ਼ਜ਼ ਦੇਹੂ ਧਾਤੂ ਤੋਂ ਬਣਿਆ ਹੈ, ਜਿਹਦਾ ਅਰਥ ਹੈ ਵਿਕਾਸ ਕਰਨਾ, ਜਿਹਦਾ ਅਰਥ ਹੈ ਫੈਲਣਾ। ਦੇਹ ਧਾਤੂ, ਦੇਹੂ ਧਾਤੂ ਤੋਂ ਬਣਿਆ ਤਾਂ ਦੇਹ ਕਹਿੰਦੇ, ਇਹ ਵਿਕਾਸ ਕਰ ਰਹੀ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਕਈ ਇਨਸਾਨ ਧਰਤੀ ਤੇ ਐਸੇ ਨੇ ਕਿ ਜਿਹੜੇ ਸੱਚਮੁੱਚ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਨੇ, ਪਰ ਸਰੀਰਕ ਤੌਰ ਤੇ ਉਹਨਾਂ ਦੀ ਬੋਡੀ ਵਿਕਾਸ ਮੰਦ ਬੁੱਧੀ ਹੋਣ ਦੇ ਬਾਵਜੂਦ ਵੀ ਕਰੀ ਜਾਂਦੀ। ਕਈ ਤਾਂ ਐਸੇ ਨੇ ਹੋਸਪਿਟਲ ਵਿੱਚ, ਹਸਪਤਾਲ ਵਿੱਚ ਕੌਮੇ ਵਿੱਚ ਪਏ ਆ, ਕੋਈ ਸਮਝ ਨਹੀਂ, ਨਾ ਉਹਨਾਂ ਨੂੰ ਸੁਰ ਤੇ ਕੋਈ। ਪਰ ਸੱਚ ਇਹ ਵੇ ਕਿ ਉਹਨਾਂ ਬੰਦਿਆਂ ਦੀ ਦੇਹ ਵੀ ਪਲੰਗ ਉੱਤੇ ਪਿਆ ਹੋਇਆ ਵੀ ਵਿਕਾਸ ਕਰੀ ਜਾ ਰਹੀ। ਦੇਹ ਸ਼ਬਦ ਦੇਹੂ ਧਾਤੂ ਤੋਂ ਬਣਿਆ, ਇਹਦਾ ਅਰਥ ਹੈ ਵਿਕਾਸ ਕਰਨ। ਦੂਸਰਾ ਲਫ਼ਜ਼ ਹੈ ਸਰੀਰ। ਸਰੀਰ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੇ ਨਾਂ ਇਹਨੂੰ ਦਿੱਤੇ ਗਏ ਇਸ ਵਜੂਦ ਨੂੰ, ਉਹਦੇ ਕੋਈ ਡੂੰਘੇ ਅਰਥ ਨੇ। ਸਰੀਰ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਵਜੂਦ ਵਿੱਚ ਜਾਂ ਇਸ ਢਾਂਚੇ ਵਿੱਚ ਦੋ ਚੀਜ਼ਾਂ, ਸ਼ੀਰਨ ਅਕਸ਼ੀਰਨ, ਸ਼ੀਰਨ ਕਸ਼ੀਰਨ, ਇਹਦਾ ਮਤਲਬ ਟੁੱਟ ਭੱਜ। ਇਹਨੂੰ ਸਰੀਰ ਤਾਂ ਕਹਿੰਦੇ ਆ, ਇਹਦੇ ਵਿੱਚ ਟੁੱਟ ਭੱਜ ਹੋ ਰਹੀ ਹੈ। ਬਹੁਤ ਕੁਝ ਰੋਜ਼ ਬਣਦਾ, ਬਹੁਤ ਕੋਈ ਟੁੱਟਦਾ, ਸੈੱਲ ਬਣਦੇ ਨੇ, ਟੁੱਟਦੇ ਨੇ, ਜੰਮਦੇ ਨੇ, ਮਰਦੇ। ਇਸ ਟੁੱਟ ਭੱਜ ਕਰਕੇ ਇਹ ਟੁੱਟ ਵੀ ਜਾਂਦੇ ਨੇ ਤੇ ਜੋੜ ਵੀ ਲੈਂਦਾ। ਹੱਡੀ ਟੁੱਟਦੀ ਆਪਾਂ ਕਿਹਨੇ ਜੋੜ ਲੈਂਦਾ, ਉਹ ਇਸੇ ਕਰਕੇ ਸਰੀਰ ਕਿਹਾ ਜਾਂਦਾ। ਸ਼ੀਰਨ ਔਰ ਕਸ਼ੀਰਨ ਦੀ ਇਸ ਵਿੱਚ ਵਰਤਾਰਾ। ਤੀਸਰੀ ਬੇਨਤੀ ਨੂੰ ਕਾਇਆ ਤਾਂ ਕਹਿੰਦੇ ਆ ਕਿਉਂਕਿ ਇਹ ਹੱਡੀਆਂ ਦਾ ਢਾਂਚਾ ਚਿਣਿਆ ਹੋਇਆ, ਤਾਂ ਕਾਇਆ ਕਿਹਾ ਜਾਂਦਾ। ਜਿਵੇਂ ਇੱਟਾਂ ਨਾਲ ਚਿਣ ਕੇ ਦੀਵਾਰ ਬਣਾਈ ਜਾਂਦੀ ਹੈ, ਹੱਡੀਆਂ ਨਾਲ ਚੁਣੇ ਹੋਏ ਢਾਂਚੇ ਕਰਕੇ ਨੂੰ ਕਾਇਆ ਕਹਿੰਦੇ। ਜਾਂ ਅਗਲਾ ਸ਼ਬਦ ਹੈ ਜੀ ਗਾਤ। ਗਾਤ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਗਤੀਸ਼ੀਲ ਹੈ, ਇਹਨੇ ਕਾਰ ਵਿਹਾਰ ਕਰਦੇ ਰਹਿਣਾ ਹੈ। ਮੇਰੇ ਸਿਰਫ ਆਰੰਭ ਵਿੱਚ ਇੰਨੀ ਕੁ ਬੇਨਤੀ, ਜਿਹੜਾ ਤਨ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਕਿਰਪਾ ਕੀਤੀ, ਤਨ ਪਰਮਾਤਮਾ ਨੇ ਦਿੱਤਾ, ਤੂੰ ਇਹਦੇ ਵਿੱਚ ਖਚ ਧੋ ਗਿਆ, ਤੂੰ ਦੇਣ ਵਾਲੇ ਨੂੰ ਭੁੱਲ ਗਿਆ, ਉਹਨੂੰ ਪਿਆਰ ਨੀ ਕੀਤਾ। ਉਂਝ ਗੁਰਬਾਣੀ ਨੇ ਇਹ ਕਿਹਾ ਹੈ, ਰੋਜ਼ ਅਸੀਂ ਜਪਜੀ ਸਾਹਿਬ ਪੜ੍ਹਨੇ ਕਿ ਇਸ ਧਰਤੀ ਤੇ ਅਨੇਕਾਂ ਐਸੀਆਂ ਰੂਹਾਂ ਨੇ ਜਿਹੜੀਆਂ ਜਿੰਨੀ ਦਾਤ ਰੱਬ ਦੀ ਮਿਲਦੀ ਹੈ, ਉਸ ਦਾਤ ਨੂੰ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਸਮਝ ਕੇ ਪਰਮਾਤਮਾ ਦੇ ਗੀਤ ਗਾਉਂਦੇ ਆ। ਤੇ ਅਨੇਕਾਂ ਐਸੀਆਂ ਰੂਹਾਂ ਨੇ ਜਿਹੜੀ ਦਾਤ ਲੈ ਲੈਂਦੀਆਂ ਨੇ ਪਰ ਦਾਤਾਰ ਨੂੰ ਭੁੱਲ ਜਾਂਦੀਆਂ। ਜਪਜੀ ਸਾਹਿਬ ਚ ਬਚਨ ਹੈ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋਈ ਗਾਉਂਦਾ ਹੈ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਤੁਸੀਂ ਦਾਤ ਕੋਈ ਦਿੱਤੀ, ਉਹ ਇਹ ਨੀ ਕਹਿੰਦਾ ਮੇਰੀ, ਉਹ ਕਹਿੰਦਾ ਪਰਮਾਤਮਾ ਵਾਹਿਗੁਰੂ ਜੀ ਇਹ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਤੂੰ ਇਹ ਸਾਨੂੰ ਦਿੱਤੀ। ਇਸ ਕਰਕੇ ਉਹ ਪਰਮਾਤਮਾ ਦੇ ਗੀਤ ਗਾਉਂਦਾ ਦਾਤ ਜਾਣ ਕੇ। ਪਰ ਕਈ ਐਸੇ ਆ ਉਹਨੂੰ ਨਿਸ਼ਾਨੀ ਦਾਤ ਸਮਝਣ ਦੀ ਬਜਾਏ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਨੂੰ ਦਾਤਾਰ ਭੁੱਲ ਜਾਂਦਾ ਹੈ। ਅੱਜ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਅਸੀਂ ਸਰੀਰਾਂ ਨੂੰ ਲੈ ਕੇ ਬੈਠੇ ਹਾਂ, ਇਹਨੂੰ ਸਤਿਗੁਰੂ ਨੇ ਦੁਰਲੱਭ ਦੇ ਕਿਹਾ। ਜਦੋਂ ਅਸੀਂ ਬਾਣੀ ਚੋ ਗੁਰਮਤਿ ਦੇ ਸਾਹਿਤ ਵਿੱਚੋਂ ਜੇ ਪੜ੍ਹਦੇ ਹਾਂ ਤੇ ਬਹੁਤ ਕੁਝ ਐਸਾ ਸਾਨੂੰ ਮਿਲਦਾ ਕਿ ਬਦੋ ਬਦੀ ਉਹਦੀ ਵਿਚਾਰ ਕੀਤੇ ਸਾਡਾ ਧਿਆਨ ਇੱਕੋ ਦਮ ਜੁੜ ਜਾਏਗਾ, ਪਰਮਾਤਮਾ ਜੀ ਤੁਸੀਂ ਇੰਨਾ ਕੁਝ ਅਣ ਮੰਗਿਆ ਦਾਨ ਮੇਰੀ ਝੋਲੀ ਚ ਪਾ ਦਿੱਤਾ, ਕੁਝ ਕਹਿ ਮੰਗਿਆ ਸਾਨੂੰ ਆਹ ਚੀਜ਼ ਦਿਓ ਆਹ ਦਿਓ, ਮੰਗਿਆ ਨਾ ਜੀ। ਮੰਨ ਲਓ ਅਸੀਂ ਤਲੀਮ ਮੰਗਦੇ ਹਾਂ, ਜਾਂ ਅਸੀਂ ਘਰ ਮੰਗਦੇ ਹਾਂ, ਅਸੀਂ ਪਦਵੀ ਮੰਗਦੇ ਹਾਂ, ਅਸੀਂ ਪਦਾਰਥ ਮੰਗਦੇ ਹਾਂ, ਇਹ ਮੰਗਿਆ ਹੈ ਪਿਆਰਿਓ। ਬਹੁਤ ਕੁਛ ਐਸ ਸਰੀਰ ਵੀ ਦਿੱਤਾ ਜਿਹੜਾ ਅੰਨ ਮੰਗਿਆ ਹੈ, ਅੰਨ ਮੰਗਿਆ ਜਿਹੜਾ ਤੈਨੂੰ ਦਈ ਜਾਂਦਾ ਉਹਦਾ ਸ਼ੁਕਰ ਧੰਮਣਾ ਕਦੀ ਕਰ। ਥੋੜੀਆਂ ਜਿਹੀਆਂ ਬੇਨਤੀਆਂ ਕਰਾਂਗਾ ਬਾਣੀ ਚੋਂ ਸਿਰਫ ਧੰਨ ਬਾਰੇ। ਧੰਨ ਸੰਬੰਧੀ ਕੱਲ ਮੈਂ ਆਪ ਨਾਲ ਡਿਟੇਲ ਨਾਲ ਵਿਚਾਰ ਕਰ ਚੁੱਕਾ ਹਾਂ। ਅਸਲ ਚ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਹੈ ਕਿ ਆਹ ਜਿਹੜਾ ਢਾਂਚਾ ਹੈ ਸਾਡਾ, ਇਹ ਕਿੱਡੀ ਵੱਡੀ ਰੱਬ ਦੀ ਬਖਸ਼ਿਸ਼ ਹੈ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਕਿ ਪਰਮਾਤਮਾ ਨੇ ਜਿਹੜੀ ਇਸ ਸ੍ਰਿਸ਼ਟੀ ਦੀ ਆ ਤਸਵੀਰ ਬਣਾਈ ਨਾ, ਸੱਚਮੁੱਚ ਨੇ ਬਹੁਤ ਕਮਾਲ ਦੀ ਤਸਵੀਰ ਬਣਾਈ ਸੀ। ਜਿਹਨੂੰ ਅੱਜ ਅਸੀਂ ਸਾਰੇ ਕਹੀ ਜਾਂਦੇ ਹਾਂ ਕਿ ਹਰ ਕੋਈ ਕਹੀ ਜਾ ਰਿਹਾ ਸੀ ਕੁਦਰਤ ਨਾਲ ਆਹ ਛੇੜਕਾ ਨੀ, ਕਿਦਰਤ ਕੀਤੀ ਕੁਦਰਤ ਨਾਲ ਇਹ ਕੀਤੀ, ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਚ ਮੈਨੂੰ ਇੱਕ ਬਚਨ ਚੇਤੇ ਆਉਂਦਾ, ਚੱਚਾ ਰਤ ਚ ਚਿੱਤਰ ਕੈ ਭਾਰੀ। ਪਰਮਾਤਮਾ ਵਰਗਾ ਮੂਰਤੀ ਵਾਹਿਗੁਰੂ ਚਿੱਤਰਕਾਰ ਕੌਣ ਹੈ? ਉਸ ਚਿੱਤਰਕਾਰ ਨੇ ਕਬੀਰ ਜੀ ਕਹਿੰਦੇ ਨੇ ਬਹੁਤ ਕਮਾਲ ਦੀ ਸੰਸਾਰ ਤਸਵੀਰ ਬਣਾਈ, ਪਰ ਬੰਦਿਆ ਤੂੰ ਕੀ ਕੀਤਾ? ਚੱਚਾ ਰਚ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿਤਕਾਰੀ। ਤੂੰ ਤਸਵੀਰ ਨੂੰ ਵੇਖਦਿਆਂ ਵੇਖਦਿਆਂ ਉਹਨੂੰ ਭੁੱਲ ਗਿਆ ਜਿਹਨੇ ਤਸਵੀਰ ਬਣਾਈ ਸੀ। ਜਦੋਂ ਵੇਖੋ ਕੋਈ ਸਿਆਣਾ ਬੰਦਾ ਕਿਤੇ ਪ੍ਰਦਰਸ਼ਨੀ ਲੱਗੀ ਹੋਵੇ, ਪੇਂਟਿੰਗ ਹੋਣ, ਚਿੱਤਰਕਾਰ ਕਿਸੇ ਨੇ ਬਣਾਈਆਂ ਹੋਣ, ਰੰਗ ਭਰੇ ਹੋਣ, ਤੇ ਅਸੀਂ ਉਹਨਾਂ ਸਾਰੀਆਂ ਪੇਂਟਿੰਗਸ ਨੂੰ ਦੇਖਨੇ ਆ, ਉਹਦੇ ਚਿੱਤਰਾਂ ਨੂੰ ਦੇਖਨੇ ਖਾਂ, ਪਰ ਜਦੋਂ ਦੇਖਨੇ ਆ ਤੇ ਕਈ ਵਾਰੀ ਉਹ ਇੰਨੀ ਚੰਗੀ ਹੁੰਦੀ ਏ ਉਹ ਸੀਨਰੀ ਜਾਂ ਉਹ ਚਿੱਤਰਕਾਰੀ, ਤੇ ਅਸੀਂ ਇੱਕੋ ਦਮ ਪੁੱਛਣ ਦਾ ਯਤਨ ਕਰਨੀ ਵੀ ਇਸ ਬੰਦੇ ਦਾ ਨਾਂ ਕੀ ਹੈ, ਇੱਥੇ ਕੋਈ ਦਿੱਤਾ ਨੀ ਉਹਨੇ, ਉਹ ਕੌਣ ਏ ਜਿਹਨੇ ਇਹ ਤਸਵੀਰ ਬਣਾਈ, ਕਮਾਲ ਕਰ ਦਿੱਤੀ, ਇਸ ਬੰਦੇ ਦਾ ਕੋਈ ਐਡਰੈਸ ਕੋਈ ਪਤਾ ਹੈ? ਕਬੀਰ ਸਾਹਿਬ ਜੀ ਕਹਿੰਦੇ ਆ ਬੰਦਿਆ, ਬੰਦੇ ਦੀ ਬਣਾਈ ਕੋਈ ਮੂਰਤੀ ਵੇਖ ਕੇ ਤੂੰ ਇੰਨਾ ਪ੍ਰਭਾਵਿਤ ਹੁੰਦਾ, ਤੂੰ ਮੂਰਤੀ ਬਣਾਉਣ ਵਾਲੇ ਦਾ ਘਰ ਦਾ ਪਤਾ ਲੱਭਣਾ। ਕਦੀ ਇਸ ਸਰੀਰ ਦੀ ਮੂਰਤੀ ਵੱਲ ਝਾਤੀ ਮਾਰ, ਸ੍ਰਿਸ਼ਟੀ ਦੀ ਇਸ ਮੂਰਤ ਵੱਲ ਝਾਤੀ ਮਾਰ, ਕਦੀ ਉਹਦਾ ਵੀ ਐਡਰੈਸ ਪਤਾ ਪੁੱਛ ਲੈ ਜਿਹਨੇ ਸਾਰੀ ਕਾਇਨਾਤ ਦੀ ਮੂਰਤ ਬਣਾਈ। ਏਦੂ ਵੱਡਾ ਚਿੱਤਰਕਾਰ ਕੌਣ? ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ। ਵਾਹ ਸ਼ਬਦ ਸੁਣੋ, ਚਿੱਤਰ ਬਚਿੱਤਰ ਇਹ ਅਵਚੇਰਾ। ਤੂੰ ਇਸ ਤਸਵੀਰ ਦੇ ਵਿੱਚ ਲੜੀ ਜਾ ਰਿਹਾ, ਝਗੜੀ ਜਾ ਰਿਹਾ, ਉਹਦੀ ਬਣਾਈ ਹੋਈ ਏਡੀ ਸੋਹਣੀ ਮੂਰਤ ਤੂੰ ਇਹ ਖੂਨ ਦੇ ਛੱਟੇ ਦੇ ਤੇ ਸੱਟੀ ਜਾ ਰਿਹਾ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿੱਤਰ ਰਾਖ ਚ ਤੇਰਾ। ਇਸ ਤਸਵੀਰ ਤੋਂ ਉੱਪਰ ਉੱਠ, ਹੈ ਬੜੀ ਸੋਹਣੀ ਮੂਰਤ, ਪਰ ਇਸ ਮੂਰਤ ਨੂੰ ਬਣਾਉਣ ਵਾਲੇ ਦਾ ਕਿਤੇ ਐਡਰੈਸ ਪੁੱਛ ਲੈ ਨਾ, ਉਹ ਕਿੱਥੇ ਰਹਿੰਦਾ? ਅੱਜ ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਆਹ ਜਿਹੜਾ ਸਰੀਰ ਹੈ, ਮਹਾਰਾਜ ਨੇ ਕਿਹਾ ਤਨ ਧਨ ਜੇ ਤੋ ਕਹੁ ਦਿਓ, ਕਿਉਂਕਿ ਆਪਾਂ ਵਿਸ਼ੇ ਤੋਂ ਦੂਰ ਨਹੀਂ ਜਾਣਾ। ਜਾਂ ਅੱਗੇ ਕਿਹਾ ਤਨ ਧਨ ਸੰਪੈ ਸੁਖ ਦਿਓ, ਅਰਜਿ ਨੀਕੇ ਤਾਂ, ਕਿਉਂਕਿ ਵਿਚਾਰ ਦਾ ਵਿਸ਼ਾ ਇੱਕ ਹੈ ਜੀ। ਹਜ਼ੂਰ ਨੇ ਸਭ ਤੋਂ ਪਹਿਲਾਂ ਤਨ ਦੀ ਗੱਲ ਕਰਾਂ, ਗੁਰਬਾਣੀ ਮੁਤਾਬਕ। ਕਈ ਵਾਰੀ ਮੇਰੇ ਮਨ ਚ ਹੁੰਦਾ ਅਸੀਂ ਸੜਕ ਤੇ ਲੰਘਨੇ ਆ ਤੇ ਸੱਚੀ ਮੁੱਚੀ ਹਿੰਦੁਸਤਾਨ ਦੀ ਖੂਬਸੂਰਤੀ, ਇਹਦੀਆਂ ਸੜਕਾਂ ਦੇ ਕਿਨਾਰੇ ਝੌਂਪੜੀਆਂ ਵਿੱਚ ਬੈਠਣ ਵਾਲੇ ਵੀ ਰੱਬ ਨੇ ਚਿੱਤਰਕਾਰ ਪੈਦਾ ਕੀਤੇ। ਕੋਈ ਮਿੱਟੀ ਦੀ ਮੂਰਤੀ ਬਣਾ ਰਿਹਾ, ਕੋਈ ਪੱਥਰ ਨੂੰ ਤਰਾਸ਼ ਕੇ ਮੂਰਤੀ ਬਣਾ ਰਿਹਾ, ਕੋਈ ਕਾਗਜ਼ ਨੂੰ ਗਾਲ ਕੇ ਮੂਰਤੀ ਬਣਾ ਰਿਹਾ ਹੈ, ਕੋਈ ਲੱਕੜ ਨੂੰ ਤਰਾਸ਼ ਕੇ ਮੂਰਤੀ ਬਣਾ ਰਿਹਾ। ਯਾਦ ਰੱਖਿਓ, ਇਸ ਦੁਨੀਆਂ ਵਿੱਚ ਪੱਥਰ ਤਰਾਸ਼ ਕੇ ਮੂਰਤੀਆਂ ਬਣਾਉਣ ਵਾਲੇ ਮਿਲਣਗੇ, ਮਿੱਟੀ ਨੂੰ ਗੋ ਕੇ ਮਿੱਟੀ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਲੱਕੜ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਇਥੋਂ ਤੱਕ ਕਿ ਕਾਗਜ਼ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ ਪਿਆਰਿਓ, ਪਲਾਸਟਿਕ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਮੈਟਲ ਨੂੰ ਢਾਲ ਕੇ ਤਾਂਬਾ ਸੋਨਾ ਚਾਂਦੀ ਪਿੱਤਲ ਇਹਦੀਆਂ ਮੂਰਤੀਆਂ ਬਣਾਉਣ ਵਾਲੇ ਮਿਲਣਗੇ। ਪਰ ਦੁਨੀਆਂ ਵਿੱਚ ਇੱਕ ਮੂਰਤੀਕਾਰ ਹੈ ਜਿਨੇ ਪਾਣੀ ਨੂੰ ਘੜ ਕੇ ਮੂਰਤੀ ਬਣਾਈ ਏ, ਪੱਥਰ ਨੂੰ ਘੜਨ ਵਾਲੇ, ਲੱਕੜਾਂ ਨੂੰ ਘੜਨ ਵਾਲੇ, ਮੈਟਲ ਨੂੰ ਢਾਲਣ ਵਾਲੇ ਮੂਰਤੀਕਾਰ ਬੜੇ ਮਿਲਣਗੇ। ਪਰਮਾਤਮਾ ਉਹ ਮੂਰਤੀਕਾਰ ਏ ਜਿਨੇ ਸਾਡੀ ਸਾਰਿਆਂ ਦੀ ਮੂਰਤ ਪਾਣੀ ਨੂੰ ਘੜ ਕੇ ਬਣਾਈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਇਸ ਪਾਣੀ ਤੇ ਜਿੰਤੂ ਘੜਿਆ, ਪੱਥਰ ਤੋਂ ਘੜਿਆ ਤਾਂ ਸੁਣਿਆ ਪਰ ਵਾਹ ਵਾਹਿਗੁਰੂ ਪਾਣੀ ਚੋਂ ਘੜ ਕੇ ਮੂਰਤੀ ਬਣਾਈ। ਇਸ ਪਾਣੀ ਤੇ ਜਿੰਤੂ ਘੜਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਜੋਤ ਲੈ। ਉਸ ਪਰਮਾਤਮਾ ਨੇ ਤੈਨੂੰ ਸਮਝ ਦਿੱਤੀ, ਯੁਕਤੀ ਦਿੱਤੀ, ਤੈਨੂੰ ਅੰਦਰ ਤੇਰੇ ਜੋਤ ਟਿਕਾ ਦਿੱਤੀ। ਪਰਮਾਤਮਾ ਵਰਗਾ ਮੂਰਤੀਕਾਰ ਕੌਣ ਹੈ?
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

0: ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਕਿਉਂਕਿ ਇਹ ਹੁਕਮ ਗੁਰੂ ਅਰਜਨ ਦੇਵ ਮਹਾਰਾਜ ਦਾ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬਹਿ ਕੇ ਸੁਰਤੀ ਕਰਕੇ ਵੀ ਸੁਣਦੇ ਹਾਂ ਜਪਣਾ ਵਾਹਿਗੁਰੂ, ਔਰ ਜਦੋਂ ਉਚਾਰਨ ਕਰਨ ਲਈ ਕਵੇ ਜਾਂ ਕੋਈ ਸ਼ਬਦ ਸਾਧ ਸੰਗਤ ਗਾਇਨ ਕੀਤਾ ਜਾ ਰਿਹਾ ਹੋਵੇ, ਸੁਣਨ ਦੇ ਨਾਲ ਨਾਲ ਜਪਣਾ ਵੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਲਾਵਲ ਰਾਗ ਦਾ ਪਾਵਨ ਸ਼ਬਦ ਹੈ। ਹਜ਼ੂਰ ਨੇ ਬਚਨ ਕਹਿ ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ। ਥੋੜ੍ਹਾ ਜਿਹਾ ਇਹਨੂੰ ਹੁਣ ਧਿਆਨ ਬਰੀਕੀ ਨਾਲ ਆਪਾਂ ਸਮਝੀਏ। ਗੁਰੂ ਦੇ ਕੋਲ ਸਾਧ ਸੰਗਤ ਦੋ ਚੀਜ਼ਾਂ ਲੋਕ ਲੈ ਕੇ ਆਉਂਦੇ ਨੇ, ਔਰ ਉਹਨਾਂ ਵਿੱਚੋਂ ਪਹਿਲੀ ਗੱਲ ਹੈ ਗਿਆਨ ਔਰ ਦੂਜਾ ਹੈ ਧਿਆਨ। ਗਿਆਨ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਗਿਆਨ ਤੋਂ ਬਗੈਰ ਤੁਸੀਂ ਪਹਿਚਾਣ ਨਹੀਂ ਕਰ ਸਕੋਗੇ ਸੱਚ ਕੀ ਹੈ ਝੂਠ ਕੀ ਹੈ। ਔਰ ਉਹ ਗਿਆਨ ਸਾਧ ਸੰਗਤ ਸਾਨੂੰ ਗੁਰੂ ਤੱਕ ਲੈ ਕੇ ਆਉਂਦਾ। ਪਰ ਜਦੋਂ ਗਿਆਨ ਨਾਲ ਤੁਸੀਂ ਸਮਝ ਕੇ ਗੁਰੂ ਤੱਕ ਆਪਾਂ ਆ ਜਾਂਦੇ ਹਾਂ, ਉਸ ਤੋਂ ਬਾਅਦ ਸਫ਼ਰ ਧਿਆਨ ਦਾ ਸ਼ੁਰੂ ਹੁੰਦਾ, ਉਸ ਤੋਂ ਬਾਅਦ ਗਿਆਨ ਦਾ ਸਫ਼ਰ ਨਹੀਂ। ਫੋਰ ਐਗਜ਼ਾਮਪਲ, ਆਪਾਂ ਗਿਆਨ ਨਾਲ ਹੀ ਦਰਬਾਰ ਸਾਹਿਬ ਪਹੁੰਚੇ। ਪਹਿਲਾਂ ਨੌਲੇਜ ਸੀ ਵੀ ਕਿਹੜੇ ਰਸਤੇ ਤੋਂ ਆਈਏ, ਕਿੰਨਾ ਟਾਈਮ ਲੱਗੇਗਾ, ਗੱਡੀ ਰਾਹੀਂ ਪਹੁੰਚਾਂਗੇ ਕਿ ਵਾਹਿਕ ਸਾਧਨ ਹੋਏਗਾ, ਤੁਰ ਕੇ ਜਾਵਾਂਗੇ। ਕਿਸੇ ਬੰਦੇ ਨੂੰ ਗਿਆਨ ਹੋਵੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਹੈ, ਤਾਂਹੀਓ ਆਏਗਾ। ਜੇ ਉਹਨੂੰ ਗਿਆਨ ਨਹੀਂ, ਉਹ ਗੁਰੂ ਦੇ ਦਰਬਾਰ ਤੱਕ ਕਿਵੇਂ ਪਹੁੰਚੇਗਾ? ਗੁਰੂ ਤੱਕ ਪਹੁੰਚਣ ਲਈ ਗਿਆਨ ਚਾਹੀਦਾ, ਪਰ ਜਦੋਂ ਤੁਸੀਂ ਗੁਰੂ ਕੋਲ ਆਓਗੇ, ਉੱਥੇ ਸਾਧ ਸੰਗਤ ਬੜੀ ਕਮਾਲ ਦੀ ਖੇਡ ਹੈ। ਇੱਥੇ ਗਿਆਨ ਤੋਂ ਬਾਅਦ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ, ਔਰ ਗੁਰੂ ਸਿੱਖ ਦੇ ਕੋਲੋਂ ਸਾਰਾ ਹੀ ਗਿਆਨ ਖੋਹ ਲੈਂਦਾ। ਜਿਹੜੇ ਲੋਕ ਗੁਰੂ ਕੋਲ ਆ ਕੇ ਵੀ ਗਿਆਨ ਕੋਲ ਰੱਖ ਲੈਂਦੇ ਨੇ, ਮਾਫ ਕਰਿਓ, ਉਹਨਾਂ ਦਾ ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋ ਪਾਉਂਦਾ। ਉਹ ਗਿਆਨ ਵਿੱਚ ਹੀ ਉਲਝੇ ਰਹਿੰਦੇ ਨੇ, ਆਹ ਕਿਵੇਂ ਹੋ ਗਿਆ, ਆਹ ਕਿਸ ਤਰ੍ਹਾਂ ਹੋ ਗਿਆ, ਆਹ ਇਸ ਤਰ੍ਹਾਂ ਚਾਹੀਦਾ। ਸਾਧ ਸੰਗਤ ਉਹ ਗਿਆਨ ਵਿੱਚ ਗੁਰੂ ਕੋਲ ਆ ਕੇ ਉਲ ਜਾਂਦੇ ਨੇ, ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋ ਪਾਉਂਦਾ। ਗਿਆਨ ਦੀ ਪਾਤਸ਼ਾਹ ਨੇ ਵਡਿਆਈ ਕੀਤੀ ਹੈ। ਇਹ ਹਜ਼ੂਰ ਨੇ ਬਚਨ ਕਿਹਾ ਭਾਈ ਗਿਆਨ ਚਾਹੀਦਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਤੁਸੀਂ ਗੁਰੂ ਕੋਲ ਆਓਗੇ, ਗੁਰੂ ਸਿੱਖ ਦੇ ਕੋਲੋਂ ਸਾਰਾ ਹੀ ਗਿਆਨ ਖੋਹ ਲੈਂਦਾ। ਜੇ ਗੁਰੂ ਦੇ ਕੋਲ ਆ ਕੇ ਵੀ ਆਪਣਾ ਗਿਆਨ ਸਿੱਖ ਨੇ ਆਪਣੇ ਕੋਲ ਰੱਖਿਆ, ਉਹ ਸਿੱਖੀ ਦਾ ਸਫ਼ਰ ਆਰੰਭ ਨਹੀਂ ਕਰ ਸਕੇਗਾ। ਇੱਥੇ ਸਭ ਕੁਝ ਸਮਰਪਣ ਕਰਨਾ ਪੈਂਦਾ, ਸਭ ਕੁਝ ਸਮਝ ਅਕਲ ਗਿਆਨ ਹੁੰਦਿਆਂ ਵੀ। ਅੱਜ ਹਜ਼ੂਰ ਕਹਿੰਦੇ ਨੇ ਆਪਣਾ ਗਿਆਨ ਛੱਡ ਕੇ ਕਹਿ ਗੁਰੂ ਨੂੰ ਕਿ ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀ, ਹੇ ਸਤਿਗੁਰੂ, ਜਿਵੇਂ ਤੁਹਾਨੂੰ ਪਾਉਂਦਾ ਤਿਵੇਂ ਮੇਰੀ ਪ੍ਰਤਪਾਲਣਾ ਕਰੋ। ਇਹਦਾ ਮਤਲਬ ਮੇਰਾ ਕੋਈ ਔਜ, ਮੇਰਾ ਗਿਆਨ, ਮੇਰੀ ਸਮਝ, ਮੇਰੀ ਅਕਲ ਨਹੀਂ ਹੈ, ਜਿਵੇਂ ਤੁਹਾਨੂੰ ਪਾਉਂਦਾ। ਤੁਹਾਨੂੰ ਪਾਉਂਦਾ ਦਾ ਅਰਥ ਹੈ ਵੀ ਸਮਰਪਣ ਕਰ ਦਿੱਤਾ, ਆਪਣਾ ਕੋਈ ਗਿਆਨ, ਆਪਣੀ ਸਮਝ, ਅਕਲ ਵਰਤਣੀ ਨਹੀਂ। ਗੁਰੂ ਤੱਕ ਆਉਣ ਲਈ ਗਿਆਨ ਚਾਹੀਦਾ, ਪਰ ਗੁਰੂ ਦੇ ਕੋਲ ਆ ਕੇ ਗਿਆਨ ਛੱਡਣਾ ਪੈਂਦਾ। ਸਾਧ ਸੰਗਤ, ਗਿਆਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਕਮਰੇ ਵਿੱਚ ਕੋਈ ਸਮਾਨ ਭਰ ਕੇ ਰੱਖਿਆ ਹੋਇਆ, ਫਰਨੀਚਰ ਰੱਖਿਆ ਹੋਇਆ। ਧਿਆਨ ਇਸ ਤਰ੍ਹਾਂ ਹੈ ਜਿਵੇਂ ਉਹ ਕਮਰਾ ਸਭ ਕੁਝ ਖਾਲੀ ਹੋ ਗਿਆ। ਜਿੰਨੀ ਦੇਰ ਉਸ ਕਮਰੇ ਵਿੱਚ ਸਮਾਨ ਭਰਿਆ, ਉਨੀ ਦੇਰ ਤੁਹਾਡਾ ਧਿਆਨ ਉਸ ਸਮਾਨ ਵੱਲ ਜਾਂਦਾ, ਇਹ ਕਿਸ ਚੀਜ਼ ਦਾ ਬਣਿਆ, ਕਿਹੜੀ ਲੱਕੜ ਦਾ ਬਣਿਆ, ਕਿਹੜੇ ਲੋਹੇ ਦਾ ਬਣਿਆ, ਕੀ ਲੱਗਿਆ ਹੋਇਆ, ਉਨੀ ਦੇਰ ਤੁਹਾਡਾ ਧਿਆਨ ਉਹ ਕਮਰੇ ਵਿੱਚ ਪਏ ਹੋਏ ਸਮਾਨ ਦੀਆਂ ਧਾਤਾਂ ਵੱਲ ਗਿਆਨ ਰੂਪ ਵਿੱਚ ਜਾਂਦਾ। ਔਰ ਜਦੋਂ ਧਿਆਨ ਸਫ਼ਰ ਸ਼ੁਰੂ ਹੁੰਦਾ, ਮਨ ਨੂੰ ਕਮਰੇ ਚੋਂ ਸਭ ਕੁਝ ਕੱਢ ਦਿੱਤਾ। ਫਿਰ ਇਸ ਤਰ੍ਹਾਂ ਹੈ ਜਦੋਂ ਅੰਦਰ ਹਿਰਦੇ ਦੇ ਕਮਰੇ ਚੋਂ ਗਿਆਨ ਸਾਰਾ ਹੀ ਕੱਢ ਦਿੱਤਾ, ਮੈਨੂੰ ਕੁਝ ਵੀ ਨਹੀਂ ਪਤਾ, ਉਦੋਂ ਸਾਧ ਸੰਗਤ ਹਉਮੈ ਮੁੱਕ ਜਾਂਦੀ ਹੈ, ਸਿਰਫ ਨਿਰੰਕਾਰ ਰਹਿ ਜਾਂਦਾ। ਔਰ ਇਹ ਯਾਦ ਰੱਖਿਓ, ਉਦੋਂ ਸਾਧ ਸੰਗਤ ਮੈਂ ਮੁੱਕ ਜਾਂਦੀ ਹੈ, ਸਿਰਫ ਉਹੀ ਰਹਿ ਜਾਂਦਾ। ਉੱਥੋਂ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ। ਜਿੰਨੀ ਦੇਰ ਮੈਂ ਨਾ ਮੁੱਕੇ, ਗਿਆਨ ਨਾ ਮੁੱਕੇ, ਉਨੀ ਦੇਰ ਧਿਆਨ ਦਾ ਸਫ਼ਰ ਸ਼ੁਰੂ ਨਹੀਂ ਹੋਏਗਾ। ਇਸ ਲਈ ਗੁਰੂ ਦੇ ਕੋਲ ਆ ਕੇ ਸਿੱਖ ਨੇ ਗਿਆਨ ਛੱਡ ਦੇਣਾ, ਔਰ ਗੁਰੂ ਦੇ ਕੋਲੋਂ ਧਿਆਨ ਭਾਵ ਬਿਲਕੁਲ ਸ਼ੂਨਿਆ ਖਾਲੀ ਹੋ ਜਾਣਾ। ਇਹਦੀ ਹੁਣ ਸਾਦੀ ਜਿਹੀ ਇੱਕ ਉਦਾਹਰਨ ਸਮਝਿਓ। ਭਾਈ ਲਹਿਣਾ ਸਾਹਿਬ, ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਭਾਈ ਲਹਿਣਾ ਜੀ ਪੜ੍ਹੇ ਲਿਖੇ ਨੇ, ਬਾਣੀਏ ਖੱਤਰੀਆਂ ਦੇ ਪੁੱਤਰ ਨੇ ਸਾਧ ਸੰਗਤ 19-20 ਵਰੇ ਦੁਕਾਨ ਕੀਤੀ ਹੈ, ਹਿਸਾਬ ਕਿਤਾਬ ਵਪਾਰ ਕੀਤਾ, ਕਿਵੇਂ ਬੈਨੀਫਿਟ ਹੁੰਦਾ, ਲਾਭ ਕਿਵੇਂ ਹੁੰਦਾ, ਸੌਦਾ ਕਿਵੇਂ ਲੈਣਾ, ਕਿਵੇਂ ਵੇਚਣਾ, ਇਹਦਾ ਮਤਲਬ ਬੜਾ ਪੜ੍ਹਿਆ ਲਿਖਿਆ ਕੰਮ ਹੈ। ਗਿਆਨਵਾਨ ਪੜ੍ਹਿਆ ਲਿਖਿਆ ਬੰਦਾ ਹੀ ਕੋਈ ਦੁਕਾਨ ਕਰ ਸਕਦਾ, ਉਹਨੂੰ ਪੂਰੀ ਨੌਲੇਜ ਹੋਵੇ ਵਪਾਰ ਦੀ, ਬਿਜ਼ਨਸ ਦੀ। ਪਰ ਜਦੋਂ ਸਾਧ ਸੰਗਤ ਉਹ ਗਿਆਨ ਚੱਲਦਿਆਂ ਚੱਲਦਿਆਂ ਗੁਰੂ ਦਾ ਗਿਆਨ ਸ਼ੁਰੂ ਹੋਇਆ, ਬਾਹਰੀ ਗਿਆਨ ਨੇ ਸਾਧ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਲੈ ਆਉਂਦਾ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੱਕ ਆ ਗਏ। ਉੱਥੋਂ ਪਾਤਸ਼ਾਹ ਨੇ ਕਿਹਾ ਲੈਣਿਆ ਹੁਣ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ, ਇੱਥੇ ਗਿਆਨ ਛੱਡਣਾ ਪੈਂਦਾ, ਫਿਰ ਇਹ ਗਿਆਨ ਛੱਡਣ ਦੀ ਐਗਜ਼ਾਮਪਲ ਨਹੀਂ ਤਾਂ ਹੋਰ ਕੀ ਹੈ। ਪਾਤਸ਼ਾਹ ਕਹਿੰਦੇ ਨੇ ਲੈਣਿਆ ਆਹ ਦਰਖਤ ਨੂੰ ਮਠਿਆਈ ਲੱਗੀ ਹੈ, ਝਾੜੋ ਖਾਂ ਜ਼ਰਾ। ਹੁਣ ਬੰਦੇ ਦਾ ਗਿਆਨ ਤਾਂ ਕਹਿੰਦੇ ਵੀ ਦਰਖਤ ਨੂੰ ਮਠਿਆਈ ਲੱਗ ਹੀ ਨਹੀਂ ਸਕਦੀ, ਗਿਆਨ ਤਾਂ ਇਹ ਕਹਿੰਦਾ ਦਰਖਤਾਂ ਨੂੰ ਮਠਿਆਈ ਕਿੱਥੋਂ ਲੱਗਦੀ ਹੈ, ਗਿਆਨ ਤਾਂ ਇਹ ਕਹਿੰਦਾ ਵੀ ਇਹ ਗਲਤ ਗੱਲ ਹੈ। ਪਰ ਗੁਰੂ ਦੇ ਕੋਲ ਆ ਕੇ ਗਿਆਨ ਛੱਡਣਾ ਪੈਂਦਾ, ਉੱਥੇ ਬਿਲਕੁਲ ਖਾਲੀ ਸ਼ੂਨਿਆ ਹੋਣਾ ਪੈਂਦਾ। ਜੋ ਗੁਰ ਕਹੇ ਸੋਈ ਭਲ ਮੰਨੋ, ਜਦੋਂ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਗਿਆਨ ਗੁਰੂ ਅੱਗੇ ਸਮਰਪਣ ਕਰ ਦੇਈਦਾ, ਹੱਥ ਜੋੜ ਕੇ ਸਾਧ ਸੰਗਤ ਹੁਕਮ ਮੰਨ ਕੇ ਮਠਿਆਈ ਝਾੜਨ ਲੱਗ ਪਏ। ਕਿਸੇ ਨੇ ਪੁੱਛਿਆ ਲੈਣਿਆ ਤੈਨੂੰ ਕੀ ਹੋ ਗਿਆ, ਤੂੰ ਤਾਂ ਪੜ੍ਹਿਆ ਲਿਖਿਆ, ਗਿਆਨ ਸਮਝ ਹੈ, ਹੱਟ ਹਿਸਾਬ ਕਿਤਾਬ ਕਰਨ ਵਾਲੇ, ਦਰਖਤਾਂ ਨੂੰ ਵੀ ਕੋਈ ਮਠਿਆਈ ਲੱਗਦੀ ਹੈ, ਦਰਖਤਾਂ ਤੋਂ ਵੀ ਕੋਈ ਮਠਿਆਈਆਂ ਝੜਦੀਆਂ ਨੇ। ਭਾਈ ਲਹਿਣਾ ਸਾਹਿਬ ਦਾ ਜਵਾਬ ਸੁਣਿਓ, ਇੱਕੋ ਗੱਲ ਕਹੀ ਸੱਜਣੋ, ਮੈਨੂੰ ਨਹੀਂ ਪਤਾ ਦਰਖਤ ਨੂੰ ਮਠਿਆਈ ਲੱਗਦੀ ਹੈ ਕਿ ਨਹੀਂ ਲੱਗਦੀ, ਮੈਨੂੰ ਸਿਰਫ ਇੰਨਾ ਹੀ ਪਤਾ ਦਰਖਤ ਨੂੰ ਮਠਿਆਈ ਲੱਗਣ ਦਾ ਹੁਕਮ ਮੇਰੇ ਗੁਰੂ ਦਾ ਹੁਕਮ ਹੈ, ਮੈਨੂੰ ਇਹ ਨਹੀਂ ਪਤਾ ਦਰਖਤਾਂ ਨੂੰ ਮਠਿਆਈ ਲੱਗਦੀ ਹੈ ਕਿ ਨਹੀਂ ਲੱਗਦੀ, ਮੈਂ ਸਿਰਫ ਗੁਰੂ ਦਾ ਹੁਕਮ ਮੰਨਿਆ। ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਉੱਥੇ ਗਿਆਨ ਨਹੀਂ ਫਿਰ ਚੱਲ ਸਕਦਾ, ਉੱਥੇ ਮੋਹਰੇ ਕੋਈ ਆਰਗੂਮੈਂਟ ਨਹੀਂ ਹੈ। ਮਾਫ ਕਰਿਓ, ਸਾਡੇ ਤਾਂ ਸਵਾਲ ਹੀ ਨਹੀਂ ਮੁੱਕ ਰਹੇ, ਕਿੰਨੇ ਦਹਾਕੇ ਗੁਜ਼ਰ ਗਏ, ਸਾਡੇ ਸਵਾਲ ਖਤਮ ਨਹੀਂ ਹੋਏ ਅਜੇ ਤੱਕ। ਕੋਈ ਉਹ ਸਵਾਲ 20-20 ਸਾਲ ਤੋਂ ਲੋਕਾਂ ਦਾ ਖੜਾ, ਆਹ ਕਿਸ ਤਰ੍ਹਾਂ ਹੈ ਜੀ, ਆਹ ਕਿਸ ਤਰ੍ਹਾਂ ਹੈ। ਗਿਆਨ ਗੁਰੂ ਕੋਲ ਆ ਕੇ ਛੱਡ ਦੇਈਦਾ, ਧਿਆਨ ਦਾ ਸਫ਼ਰ ਸ਼ੁਰੂ ਹੋ ਜਾਂਦਾ, ਉੱਥੇ ਸਭ ਕੁਝ ਛੱਡਣਾ ਪੈਂਦਾ। ਜਰਮਨੀ ਦਾ ਇੱਕ ਵਿਗਿਆਨੀ, ਇੱਕ ਬਹੁਤ ਵੱਡਾ ਜਰਮਨ ਦਾ ਸਾਧੂ ਹੋਇਆ ਰਮਨ, ਉਹਦੇ ਕੋਲ ਆਇਆ। ਉਹ ਕਹਿੰਦਾ ਜੀ ਮੈਂ ਬਹੁਤ ਵੱਡਾ ਵਿਗਿਆਨੀ ਹੈ, ਕੁਦਰਤ ਦਾ ਖੋਜੀ ਹੈ, ਬਾਹਰੋਂ ਖਗੋਲ ਭੂਗੋਲ ਦਾ ਵਿਗਿਆਨ ਰੱਖਦਾ, ਮੈਂ ਤੁਹਾਡੇ ਕੋਲੋਂ ਹੁਣ ਰੱਬ ਦਾ ਰਾਹ ਸਿੱਖਣ ਵਾਸਤੇ ਆਇਆ। ਤੇ ਕਹਿੰਦੇ ਨੇ ਉਹ ਰਮਨ ਨੇ ਜਵਾਬ ਦਿੱਤਾ, ਜੇ ਤੂੰ ਮੇਰੇ ਕੋਲ ਸਿੱਖਣ ਵਾਸਤੇ ਆਇਆ ਤੂੰ ਗਲਤ ਜਗ੍ਹਾ ਤੇ ਆ ਗਿਆ, ਜੇ ਸਿੱਖਣਾ ਫਿਰ ਕਿਸੇ ਹੋਰ ਕੋਲ ਜਾ, ਜੇ ਤੂੰ ਸਿੱਖਣ ਵਾਸਤੇ ਆਇਆ ਫਿਰ ਤੂੰ ਗਲਤ ਜਗ੍ਹਾ ਤੇ ਆ ਗਿਆ, ਫਿਰ ਕਿਸੇ ਹੋਰ ਕੋਲ ਜਾ, ਮੇਰੇ ਕੋਲ ਆ ਕੇ ਤਾਂ ਸਭ ਕੁਝ ਛੱਡਣਾ ਪੈਂਦਾ। ਜੇ ਰੱਬ ਨੂੰ ਮਿਲਣਾ ਫਿਰ ਸਿੱਖਣਾ ਕੁਝ ਨਹੀਂ, ਸਭ ਕੁਝ ਛੱਡਣਾ ਪੈਂਦਾ, ਸਿੱਖਿਆ ਹੋਇਆ ਵੀ ਛੱਡਣਾ ਪੈਂਦਾ ਜੇ ਸਿੱਖਣ ਵਾਸਤੇ ਆਇਆ ਗਲਤ ਜਗ੍ਹਾ ਤੇ ਆ ਗਿਆ। ਕਹਿਣ ਤੋਂ ਭਾਵ ਇਹ ਹੈ ਵੀ ਗਿਆਨ ਹੋਣਾ ਚਾਹੀਦਾ, ਪਰ ਗਿਆਨ ਤੋਂ ਬਾਅਦ ਧਿਆਨ ਦਾ ਸਫ਼ਰ ਵੀ ਸ਼ੁਰੂ ਹੋਣਾ ਚਾਹੀਦਾ। ਉਹ ਧਿਆਨ ਦੇ ਸਫ਼ਰ ਦੀ ਇਹ ਨਿਸ਼ਾਨੀ ਹੈ ਜਿੱਥੇ ਆਪਣੀ ਕੋਈ ਅਕਲ ਸਮਝ ਬੁੱਧੀ ਮਤ ਨਹੀਂ। ਗੁਰੂ ਨੂੰ ਇੱਦਾਂ ਹੀ ਕਹਿਣਾ, ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ, ਜਿਵੇਂ ਤੁਹਾਨੂੰ ਪਾਉਂਦਾ ਬਸ ਰੱਖ ਲਓ। ਇੱਥੇ ਕੋਈ ਆਪਣਾ ਗਿਆਨ ਹੈ ਇਹ ਵੀ ਨਹੀਂ ਪੁੱਛਿਆ ਗਿਆ, ਮਹਾਰਾਜ ਮੈਨੂੰ ਕੋਈ ਪਾਠ ਦੇ ਦਿਓ, ਮੈਨੂੰ ਕੋਈ ਮਹਾਰਾਜ ਜੁਗਤ ਦੇ ਦਿਓ, ਮੈਨੂੰ ਕੋਈ ਜਾਪ ਦੱਸ ਦਿਓ, ਨਹੀਂ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਸ ਧਿਆਨ ਦਾ ਸਫ਼ਰ ਇਹ ਹੈ। ਸਿੱਖ ਨੇ ਗਿਆਨ ਛੱਡ ਕੇ ਕਹਿਣਾ ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ। ਸਾਧ ਸੰਗਤ ਜਿਨ੍ਹਾਂ ਦਾ ਧਿਆਨ ਦਾ ਸਫ਼ਰ ਸ਼ੁਰੂ ਹੋਇਆ ਉਹ ਅਥਾ ਨਿਮਰਤਾ ਵਿੱਚ ਚਲੇ ਗਏ। ਇੱਕ ਚੀਜ਼ ਹੋਰ ਸਮਝਿਓ, ਗਿਆਨ ਹਉਮੈ ਪੈਦਾ ਕਰਦਾ, ਗਿਆਨ ਛੱਡ ਦੋਗੇ ਨਿਮਰਤਾ ਪੈਦਾ ਹੁੰਦੀ। ਇਹਦਾ ਭਾਵ ਅਰਥ ਇਹ ਵੀ ਨਾ ਲਿਓ ਵੀ ਪੜ੍ਹਨਾ ਨਹੀਂ ਚਾਹੀਦਾ, ਸੁਣਨਾ ਨਹੀਂ ਚਾਹੀਦਾ, ਸਿੱਖਣਾ ਨਹੀਂ ਚਾਹੀਦਾ, ਉਹ ਇੱਕ ਅਲੱਗ ਵਿਸ਼ਾ। ਪਰ ਸਭ ਕੁਝ ਸੁਣਨ ਪੜ੍ਹਨ ਸਿੱਖਣ ਤੋਂ ਬਾਅਦ ਅੱਗੇ ਸਫ਼ਰ ਸ਼ੁਰੂ ਹੁੰਦਾ। ਸਿੱਖਣਾ ਹੀ ਇਹ ਹੈ ਕਿ ਮੇਰਾ ਮੁਜਮੈ ਕਿਛ ਨਹੀਂ, ਸਿੱਖਣਾ ਹੀ ਇਹ ਹੈ ਕਿ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਜਦੋਂ ਆਹ ਕੁਝ ਸਿੱਖ ਲੈਂਦਾ ਉਦੋਂ ਸਾਧ ਸੰਗਤ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ। ਇਹ ਯਾਦ ਰੱਖਿਓ, ਬਾਹਰੀ ਤੌਰ 'ਤੇ ਗਿਆਨ ਹੋਣਾ ਚਾਹੀਦਾ, ਪਰ ਧਿਆਨ ਦਾ ਸਫ਼ਰ ਸ਼ੁਰੂ ਹੋਵੇ ਉਦੋਂ ਗਿਆਨ ਦਾ ਹੰਕਾਰ ਛੱਡਣਾ ਪੈਂਦਾ। ਭਾਈ ਵੀਰ ਸਿੰਘ ਹੋਰਾਂ ਇੱਕ ਰਬਾਈ ਲਿਖੀ ਹੈ, ਉਹ ਕਹਿੰਦੇ ਮੈਂ ਬੜਾ ਗਿਆਨ ਇਕੱਠਾ ਕੀਤਾ, ਜਿੱਥੇ ਕਿਸੇ ਨੇ ਦੱਸਿਆ ਉਹਦੇ ਕੋਲੋਂ ਸਿੱਖਦਾ ਰਿਹਾ ਧਰਮ ਦਾ ਗਿਆਨ। ਔਰ ਸਿੱਖ ਧਰਮ ਦੇ ਅੰਦਰ ਸਾਧ ਸੰਗਤ ਅਸੀਂ ਭਾਈ ਵੀਰ ਸਿੰਘ ਹੋਰਾਂ ਨੂੰ ਸੰਤ ਕਵੀ ਮੰਨਦੇ ਹਾਂ, ਕਿਉਂ? ਉਹਨਾਂ ਦੀਆਂ ਰਬਾਈਆਂ ਜਿਹੜੀਆਂ ਨੇ, ਲਿਖਤਾਂ ਜਿਹੜੀਆਂ ਨੇ, ਉਹ ਟੁੱਟੀਆਂ ਸੁਰਤਾਂ ਨੂੰ ਰੱਬ ਵੱਲ ਦੇ ਪਾਸੇ ਪ੍ਰੇਰਦੀਆਂ ਨੇ, ਜੋੜਦੀਆਂ ਨੇ ਰੱਬ ਨਾਲ। ਉਹਨਾਂ ਕਰਵਾਈ ਲਿਖੀ ਕਹਿੰਦੇ ਸਿਰ ਕੱਚ ਕੌਲ ਬਣਾ ਹੱਥ ਲੀਤਾ ਪੜਿਆ ਦੁਆਰੇ ਫਿਰਿਆ ਬੜਾ ਗਿਆਨ ਇਕੱਠਾ ਕੀਤਾ ਦਰ ਦਰ ਦੇ ਟੁੱਕ ਮੰਗ ਮੰਗ ਪਾਏ ਤੁੰਨ ਤੁੰਨ ਕੇ ਇਹ ਭਰਿਆ ਭਰਿਆ ਵੇਖ ਅਫਰਿਆ ਮੈਂ ਸਾਂ ਕੁਝ ਸਾਲਾਂ ਬਾਅਦ ਅਫਰ ਗਿਆ ਮੈਨੂੰ ਤਾਂ ਗਿਆਨ ਹੀ ਬਹੁਤ ਆ ਗਿਆ ਹੁਣ ਤਾਂ ਜਿਹਦੇ ਨਾਲ ਮਰਜ਼ੀ ਬਹਿਸ ਕਰ ਲਓ ਜਿਹਦੇ ਨਾਲ ਮਰਜ਼ੀ ਕੋਈ ਮੇਰੇ ਨਾਲ ਵਿਚਾਰ ਕਰ ਲੈ ਜਿੱਥੋਂ ਮਰਜ਼ੀ ਕੋਈ ਆ ਕੇ ਵਿਚਾਰ ਕਰੇ ਕਹਿੰਦੇ ਅਫਰ ਗਿਆ ਮਨ ਵੀ ਗਿਆਨ ਬੜਾ ਕਈ ਵਾਰ ਇਸ ਗੱਲ ਦੀ ਵੀ ਅਫਰ ਅੰਦਰ ਜਾਂਦਾ ਬੰਦਾ ਵੀ ਮੈਨੂੰ ਤਾਂ 20 ਸਾਲ ਹੋ ਗਏ ਜੀ ਕਥਾ ਕਰਦਿਆਂ ਮੈਨੂੰ ਤਾਂ 40 ਸਾਲ ਹੋ ਗਏ ਜੀ ਇਸ ਪੀਰੀਅਡ ਵਿੱਚ ਇੱਥੇ ਸਾਲਾਂ ਦਾ ਕੋਈ ਤਕਾਜਾ ਨਹੀਂ ਨਾ ਸਨਿਓਰਟੀ ਨਾ ਕੋਈ ਰਿਜ਼ਰਵੇਸ਼ਨ ਇੱਥੇ ਜਿੰਨੀ ਜਲਦੀ ਕੋਈ ਢਹਿ ਜਾਏ ਉਨੀ ਜਲਦੀ ਗੁਰੂ ਨਾਨਕ ਨੂੰ ਆਪਣਾ ਬਣਾ ਲੈਂਦੇ ਨੇ ਗਿਆਨ ਦਾ ਹੰਕਾਰ ਛੱਡਣਾ ਪੈਂਦਾ ਕਹਿੰਦੇ ਦਰ ਦਰ ਦੇ ਟੁੱਕ ਮੰਗ ਮੰਗ ਪਾਏ ਤੁੰਨ ਤੁੰਨ ਕੇ ਭਰਿਆ ਭਰਿਆ ਵੇਖ ਅਫਰਿਆ ਮੈਂ ਸਾਂ ਜਾਣਾ ਪੰਡਿਤ ਹੋਇਆ ਚਿੱਤ ਚਾਹਿਆ ਹੁਣ ਮੈਂ ਗਿਆਨੀ ਹੋ ਗਿਆ ਜਾਣਾ ਪੰਡਿਤ ਹੋਇਆ ਕਹਿੰਦੇ ਫਿਰ ਇਹ ਅਫਰ ਗਿਆ ਮਨ ਗਿਆਨ ਨਾਲ ਕਿ ਮੈਨੂੰ ਤਾਂ ਬਹੁਤ ਗਿਆਨ ਹੈ ਪਰ ਇੱਕ ਦਿਨ ਫਿਰ ਐਸਾ ਆਇਆ ਜਿੱਦਣ ਮੈਂ ਗੁਰੂ ਦੇ ਅੱਗੇ ਇਹ ਭਰਿਆ ਗਿਆਨ ਦਾ ਕਚਕੌਲ ਰੱਖਿਆ ਜਿੱਦਣ ਸੁਰਤੀ ਨੇ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕੀਤਾ ਉਦਣ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆਈ ਮੈਨੂੰ ਬਹੁਤੇ ਗਿਆਨੀਆਂ ਦੀ ਲੋੜ ਨਹੀਂ ਮੈਨੂੰ ਤੇਰੇ ਗਿਆਨ ਦੀ ਜ਼ਰੂਰਤ ਨਹੀਂ ਸੱਜਣਾ ਜਿਹੜਾ ਗਿਆਨ ਪੜ੍ਹ ਕੇ ਹੰਕਾਰ ਵਿੱਚ ਆ ਜਾਏ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਵਿੱਚ ਮੂਰਖ ਹੈ ਪੜ੍ਹਿਆ ਹੋਇਆ ਨਹੀਂ ਹੈ ਇੱਕ ਦਿਨ ਕੱਚ ਕੌਲ ਲੈ ਗਿਆ ਜਾ ਮੁਰਸ਼ਦ ਦੇ ਧੜਿਆ ਜਦੋਂ ਗੁਰੂ ਅੱਗੇ ਸਿਰ ਝੁਕਾਇਆ ਅੰਦਰੋਂ ਆਵਾਜ਼ ਆਈ ਕਿ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਮੇਰੀ ਨਜ਼ਰ ਤਾਂ ਪੜਿਆ ਮੂਰਖ ਹੈ ਇਹ ਗੱਲ ਗੁਰੂ ਨੇ ਕਹੀ ਇੱਕ ਦਿਨ ਕੱਚ ਕੌਲ ਲੈ ਗਿਆ ਜਾ ਮੁਰਸ਼ਦ ਦੇ ਧੜਿਆ ਝੂਠ ਝੂਠ ਕਰ ਉਸੋ ਲਟਾਇਆ ਸਾਰਾ ਖਾਲੀ ਕਰਿਆ ਕਹਿੰਦੇ ਫਿਰ ਮਲ ਮਲ ਕੇ ਫਿਰ ਧੋਤਾ ਇਸ ਨੂੰ ਗੁਰੂ ਨੇ ਕਿਹਾ ਸੇਵਾ ਕਰ ਜਾ ਬਾਹਰੋਂ ਭਾਂਡੇ ਮਹਾਜ ਤੇਰੀ ਅੰਦਰ ਦੀ ਸੁਰਤ ਮੰਜੀ ਜਾਵੇ ਜੋੜੇ ਝਾੜ ਕਿਸੇ ਦੇ ਤੇਰੀ ਅੰਦਰ ਦੀ ਮਹਿਲ ਉਤਰ ਜਾਏ ਤੇਰੇ ਅੰਦਰ ਨਿਮਰਤਾ ਪੈਦਾ ਹੋ ਜਾਏ ਮਲ ਮਲ ਕੇ ਫਿਰ ਧੋਤਾ ਇਸ ਨੂੰ ਮਹਿਲ ਇਲਮ ਦੀ ਲਾਹੀ ਇਹਦਾ ਮਤਲਬ ਗਿਆਨ ਦੀ ਵੀ ਮਹਿਲ ਲੱਗਦੀ ਹੈ ਵੇਖੋ ਇਹ ਕੱਚ ਕੌਲ ਲਿਸ਼ਕਿਆ ਵਾਂਗ ਕਮਲ ਦੇ ਖਿਲਿਆ ਕਹਿੰਦੇ ਗੁਰੂ ਨੇ ਕਮਲ ਦੀ ਤਰ੍ਹਾਂ ਖਿਲਾਰ ਦਿੱਤਾ ਐਂ ਲਿਸ਼ਕਾ ਦਿੱਤਾ ਜਿਹੜਾ ਮਹਿਲ ਨਾਲ ਭਰਿਆ ਸੀ ਜਿਹੜਾ ਕਹਿੰਦਾ ਸੀ ਮੈਂ ਗਿਆਨੀ ਬਹੁਤ ਹੈ ਹੁਣ ਉਹ ਕਹਿੰਦਾ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਜੋ ਕੁਛ ਕੀਆ ਸੋ ਹਰ ਕੀਆ ਭੈਓ ਕਬੀਰ ਕਬੀਰ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ ਰੂਫਿੰਗ ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग, साइडिंग, स्टुको, सॉफ्ट फेशिया, स्मार्ट रिम, फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: श्री गुरु नानक साहब महाराज सच्चे पातशाह भाई गुरदास साहब लिखते ने भी सचखंड गए ते रोज सचखंड चों की लिआउंदे ने जाके अपने सिखां नूं वरतौण वास्ते दो चीजां रब नूं कहा, हे अकाल पुरख सब तों कीमती चीज बख्शिश कर। अकाल पुरख रब दी दरगाह चों सब तों कीमती वस्त गुरु नानक साहब महाराज ने लिआंदी। रब ने कहा सब तों कीमती वस्तु है नौ निद नाम। अकाल पुरख वाहिगुरु जी का अमृत नाम सब तो कीमती है। ते धन गुरु नानक साहब महाराज जी ने एक चीज होर मंग ली, वह भी दे दे ओ, मैं वह भी अपने सिखां नूं वरतौनी है। क्यों पुछया? अकाल पुरख रब पुछदा है किहड़ी चीज होर चाहीदी है? सब तो उत्तम तो नौ निद अमृत नाम है। ते रब कोलों गुरु नानक साहब महाराज ने साडे लई एक चीज होर लिआंदी, नौ निद अमृत नाम सब तो उत्तम है, पर जिहदे विच नाम ने टिकना वह भी दे दिओ। नाम ने कदे टिकना? निम्रता विच, गरीबी विच, संतोख विच, सहज विच। इसे लिए भाई गुरदास जी लिखदे, बाबा पैंदा सचखंड की लिआंदा है नौ निद नाम गरीबी पाई। सिखा हंकार छड के निम्रता दा भांडा चाहिए जिहदे विच गुरु दा दित्ता वो शब्द नाम टिकणा। बिना सह संतोख निम्रता तो शब्द नहीं टिकेगा। नाम कीमती है पर वह भांडा भी कीमती है जिहदे विच टिकदा है। वह भांडा भी चाहिए जिहदे च नाम टिकणा। एक उदाहरण कह के आपां शब्द दे अगे चलीए। जिथे तुसीं इशनान कीता श्री अमृतसर सरोवर है, ये धन गुरु रामदास महाराज जी का स्थान है। वक्त आया पंचम पातशाह श्री गुरु अर्जन देव महाराज जी ने इस जगह उत्ते सचखंड श्री हरिमंदर साहब दरबार साहब की इमारत बनाई। इतिहास तुहानू पता है साई मियाँ मीर जी के पासों नींह रखवा दिती, इमारत तैयार हो गई। फिर पातशाह ने कहा भाई हुण इहदे चार छपेरे इस सरोवर में जल छड़िए। बाहरों जल लिया के सारा दिन गुरु के सिख सरोवर पाते रहे। जदों कुआं तो जल लिया के सरोवर विच भरदे रहे, चार छपेरे इमारत दे बनिया छोटा सरोवर इहदे अंदर जल भर दिता, जल नको नक भर गया। फिर पातशाह ने सिखां नूं कहा कल तो इहदे विच इशनान करना शुरू करो। सरोवर भर के कहिंदे ने सिख आराम करन सौं गए, रात पै गई, सवेरे उठ के इशनान करांगे। पातशाह ने बहुत वड्डा कुंभ तैयार किया है, बड़ा वड्डी बख्शिश करके सरोवर दिता है। पर जदों सवेरे संगत जागी, हैरानी दी हद ना रही, रातों रात सरोवर विच्चों सारा ही पानी सुक गया। सवेरे वेख्या सरोवर खाली है। श्री गुरु अर्जन देव महाराज पातशाह आउंदे ने, सिख बेनती करदे सच्चे पातशाह सरोवर दा पानी सुक गया है। महाराज एक ही घटना कड्डी, महाराज तुसी कहने सी सरोवर इशनान करन वास्ते है, इत्थे इशनान करांगे। महाराज तुसी इन्नियां बख्शिशां कीतियां, जल सुक गया सरोवर दा। श्री गुरु अर्जन देव महाराज पातशाह ने कहा फिर इंज करो, इत्थों थोड़ी दूरी की विथ उत्ते संतोखसर सरोवर है, जिन्हों अज संतोखसर सरोवर कह, उस जगह तो पातशाह ने कहा भाई मिट्टी लैके आओ, पहले इस सरोवर में पाओ। हुण इहनू जे वारी तौर पर वैज्ञानिक ढंग नाल वेखीए, इहनू ऐं विद्वान कहणगे भी जी वह रेतली जगह सी, पानी थले रेते विच चला गया। जिहड़ी जगह ते संतोखसर सरोवर उत्थों चीकणी मिट्टी पातशाह ने पटवा के लिया के सरोवर में थले विछाई, फिर पानी टिक गया। ਵਾਰੀ ਤੌਰ ਤੇ ਗੱਲ ਠੀਕ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਨੇ, ਜੇ ਗੁਰੂ ਅਰਜਨ ਦੇਵ ਮਹਾਰਾਜ ਚਾਹੁਣ ਤਾਂ ਉਹ ਰੇਤੇ ਉੱਤੇ ਵੀ ਜਲ ਟਕਾ ਸਕਦੇ ਸੀ। ਗੁਰੂ ਅਰਜਨ ਦੇਵ ਮਹਾਰਾਜ ਤਾਂ ਰੱਬ ਨੇ, ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਚਾਹੁਣ ਉਹ ਤਾਂ ਰੇਤ ਉੱਤੇ ਵੀ ਪਾਣੀ ਟਕਾ ਸਕਦੇ ਸੀ। ਗੱਲ ਸੱਜਣੋ ਕੱਲੀ ਰੇਤਲੀ ਜ਼ਮੀਨ ਦੀ ਜਾਂ ਸੰਤੋਖ ਸਰ ਸਰੋਵਰ ਤੋਂ ਲਿਆ ਕੇ ਚਿਕਣੀ ਮਿੱਟੀ ਪਾਉਣ ਦੀ ਨਹੀਂ, ਗੱਲ ਬਾਹਰੀ ਸਾਖੀ ਤੋਂ ਸਿੱਖਾਂ ਨੂੰ ਸਮਝਾਉਣ ਦੀ ਸੀ। ਉਹ ਸਿੱਖਾ ਤੇਰੇ ਅੰਦਰ ਵੀ ਹਿਰਦੇ ਦੇ ਸਰੋਵਰ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਉਦੋਂ ਟਿਕਣੇ ਜਦੋਂ ਸੰਤੋਖ ਦਾ ਥੱਲਾ ਲੱਗਾ ਹੋਏਗਾ। ਜੇ ਅੰਦਰ ਸੰਤੋਖ ਦਾ ਥੱਲਾ ਨਹੀਂ, ਸਹਿਜ ਦਾ ਥੱਲਾ ਨਹੀਂ, ਨਿਮਰਤਾ ਦਾ ਥੱਲਾ ਨਹੀਂ ਲੱਗਾ ਤਾਂ ਸੱਜਣਾ ਹਿਰਦੇ ਦੇ ਇਸ ਸਰੋਵਰ ਵਿੱਚ ਵੀ ਨਾਮ ਜਲ ਟਿਕਣਾ ਨਹੀਂ। ਪਾਤਸ਼ਾਹ ਨੇ ਇਹ ਸਮਝਾਉਣਾ ਸੀ। ਕੋਈ ਵੀ ਗੱਲ ਹਜ਼ੂਰ ਨੇ ਸਮਝਾਈ ਹੈ, ਬਾਹਰੋਂ ਦ੍ਰਿਸ਼ਟਾਂਤ ਦੇ ਕੇ ਅੰਦਰ ਦੀ ਗੱਲ ਸਮਝਾਈ ਹੈ, ਪਰ ਮਾਫ ਕਰਿਓ ਸਾਡਾ ਇਹ ਦੁਖਾਂਤ ਹੈ, ਅਸੀਂ ਹੁਣ ਜ਼ਿਆਦਾ ਪੜ੍ਹ ਲਿਖ ਗਏ। ਅਸੀਂ ਕਹਿੰਦੇ ਬਾਹਰ ਦੀ ਗੱਲ ਹੀ ਨਾ ਜੀ ਕਰੋ, ਸਿੱਧਾ ਅੰਦਰ ਹੀ ਜਾਣਾ ਸਰੋਵਰ ਦੇ। ਇਹ ਤਾਂ ਅੰਦਰਲੇ ਸਰੋਵਰ ਦੀ ਗੱਲ ਕੀਤੀ ਹੈ, ਹੈ ਅੰਦਰ ਵੀ ਸਰੋਵਰ ਪਰ ਸੱਜਣੋਂ ਬਾਹਰੋਂ ਵੀ ਰਸਤਾ ਜਿਹਦੇ ਰਾਹੀਂ ਤੁਹਾਨੂੰ ਜਾਣਾ ਪੈਣਾ। ਇਹ ਨਾ ਕਹੀਏ ਜੀ ਬਾਹਰ ਦੇ ਸਰੋਵਰ ਦੀ ਕੋਈ ਗੱਲ ਨਹੀਂ, ਬਾਹਰ ਨਹੀਂ ਕੁਝ ਵੀ, ਅਸੀਂ ਸਿੱਧਾ ਅੱਗੇ ਦੀਆਂ ਗੱਲਾਂ ਕਰਦੇ। ਗੁਰੂ ਕਿਰਪਾ ਬਖਸ਼ਿਸ਼ ਕਰੇ ਸਾਨੂੰ ਸਾਧ ਸੰਗਤ ਹੰਕਾਰ ਤੋਂ ਨਿਜਾਤ ਮਿਲੇ। ਇਹ ਗਿਆਨ ਨੇ ਬੜੇ ਝਗੜੇ ਪਾਏ ਹੋਏ ਨੇ ਹੋਮੇ ਕਰਕੇ, ਮੈਨੂੰ ਆ ਵੀ ਪਤਾ, ਪਰ ਜਦੋਂ ਤੁਸੀਂ ਗੁਰੂ ਦੇ ਦਰ ਉੱਤੇ ਗਿਆਨ ਤੋਂ ਧਿਆਨ ਦਾ ਸਫ਼ਰ ਸ਼ੁਰੂ ਕਰੋਗੇ ਉੱਥੇ ਤਮਾਮ ਗਿਆਨ ਛੱਡਣਾ ਪੈਂਦਾ। ਉੱਥੇ ਇਸ ਗੱਲ ਦਾ ਕੋਈ ਮਹਿਨਾ ਨਹੀਂ ਕਿਹਨੂੰ ਕਿੰਨੇ ਸਾਲ ਗਿਆਨ ਪੜ੍ਹਦਿਆਂ ਹੋ ਗਏ। ਦਸਵੇਂ ਪਾਤਸ਼ਾਹ ਨੇ ਤਾਂ ਮੋਹਰ ਹੀ ਲਾਤੀ, ਤੁਸੀਂ ਰੋਜ਼ ਪੜ੍ਹਦੇ ਹੋ, ਹੁਣ ਵੀ ਪੜ੍ਹ ਕੇ ਆਇਓ। ਕਹਿੰਦੇ ਗਿਆਨ ਦਾ ਕਾਹਦਾ ਮਾਣ ਕਰਦਾ ਬਈ, ਤੂੰ ਕਹਿੰਦੇ 10 ਸਾਲ, 20 ਸਾਲ, 30 ਸਾਲ, 40 ਸਾਲ, 50 ਸਾਲ ਹੋ ਗਏ ਤੈਨੂੰ ਕਥਾ ਕਰਦਿਆਂ, ਇਹ ਕੋਈ ਗਿਆਨ ਹੈ? ਠੀਕ ਹੈ ਤੈਨੂੰ 50 ਸਾਲ ਹੋ ਗਏ ਹੋਣਗੇ, ਪਰ ਦਸਵੇਂ ਪਾਤਸ਼ਾਹ ਨੇ ਕਿਹਾ ਗਿਆਨ ਨਾਲ ਰੱਬ ਨਹੀਂ ਉਹ ਮਿਲਣਾ। 50 ਸਾਲ ਛੱਡ, ਸਾਰੀ ਉਮਰ ਵਖਿਆਨ ਕਰੀ ਚੱਲ, ਇਹ ਤਰੀਕਾ ਹੀ ਨਹੀਂ ਹੈ ਰੱਬ ਨੂੰ ਮਿਲਣ ਦਾ। ਜਿੱਦਣ ਮਿਲਣੇ ਗਿਆਨ ਚਾਹੀਦਾ, ਪਰ ਉੱਦਣ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕਰਨਾ ਪੈਣਾ। ਵਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਓ, ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਦੋਂ ਪ੍ਰੇਮ ਤੇ ਧਿਆਨ ਦਾ ਸਫ਼ਰ ਸ਼ੁਰੂ ਹੋਇਆ ਉਦੋਂ ਆਹ ਗੱਲ ਸ਼ੁਰੂ ਹੋਈ। ਕੋਈ ਗਿਆਨ ਨਹੀਂ, ਕੋਈ ਨਹੀਂ ਪੁੱਛਿਆ ਮਹਾਰਾਜ ਮੈਨੂੰ ਜੁਗਤ ਦੱਸੋ, ਮੈਨੂੰ ਜਾਪ ਦੱਸੋ, ਮੈਨੂੰ ਪਾਠ ਦੱਸੋ, ਨਹੀਂ ਸਿੱਧਾ ਕਿਹਾ ਜਿਉਂ ਭਾਵੈ ਤਿਉਂ ਮੋਹਿ ਪ੍ਰਤਪਾਲ। ਮੈਨੂੰ ਨਹੀਂ ਕੁਝ ਵੀ ਆਉਂਦਾ, ਜਿਵੇਂ ਤੁਹਾਨੂੰ ਪਾਉਂਦਾ ਤਿਵੇਂ ਮੇਰੀ ਪ੍ਰਤਪਾਲਣਾ ਕਰੋ, ਮੈਨੂੰ

ਇਹ ਅਰਦਾਸ ਕਰਨੀ ਤੇ ਹਨ ਦੀ ਦੁਨੀਆਂ ਜਾ ਕੇ ਪਾਤਸ਼ਾਹ ਮੋਹੇ ਨਿਰਗੁਣ ਗੁਣ ਨਾਹੀਂ ਕੋਈ ਕੋਈ ਗੁਣ ਨਹੀਂ ਹੈ ਪਾਤਸ਼ਾਹ ਅਸੀਂ ਨਿਰਗੁਣ ਹਾਂ ਕਿਰਪਾ ਬਖਸ਼ਿਸ਼ ਕਰੋ ਪਹੁੰਚ ਨਾ ਸਕਦੇ ਤੁਮਰੀ ਕਹਾਲ ਜਿੰਨੀ ਤੁਸੀਂ ਮਿਹਰ ਕਿਰਪਾ ਬਖਸ਼ਿਸ਼ ਘਾਲਣਾ ਨਾਲ ਹੇ ਰੱਬ ਜੀ ਸਾਡੇ ਸਰੀਰ ਨੂੰ ਬਣਾਇਆ ਹੈ ਅਸੀਂ ਤਾਂ ਉੱਥੋਂ ਤੱਕ ਵੀ ਨਹੀਂ ਪਹੁੰਚ ਸਕਦੇ ਕਿਵੇਂ ਪਰਮਾਤਮਾ ਤੁਸੀਂ ਅੰਦਰ ਸਾਡੇ ਸਰੀਰ ਦੇ ਲੀਵਰ ਰੱਖੇ ਕਿਡਨੀਆਂ ਰੱਖੀਆਂ ਕਿਵੇਂ ਉਹ ਅੰਦਰ ਕੰਮ ਕਰ ਰਹੀਆਂ ਨੇ ਦਿਨ ਗੁਜ਼ਰ ਕੇ ਰਾਤੀ ਬੰਦਾ ਸੁਣਦਾ ਅੱਖਾਂ ਬੰਦ ਹੋ ਜਾਂਦੀਆਂ ਨੇ ਕੰਨ ਬੰਦ ਨੇ ਜ਼ੁਬਾਨ ਬੰਦ ਹੈ ਸੁੱਤੇ ਪਏ ਬੰਦੇ ਨੂੰ ਨਜ਼ਰ ਆਉਂਦਾ ਨਹੀਂ ਸੁੱਤੇ ਪਏ ਬੰਦੇ ਨੂੰ ਸੁਣਦਾ ਨਹੀਂ ਸੁੱਤਾ ਪਿਆ ਬੰਦਾ ਬੋਲਦਾ ਨਹੀਂ ਪਰ ਰੱਬ ਦੀ ਕਿੰਨੀ ਵੱਡੀ ਘਾਲ ਹੈ ਉਹਦੀ ਘਾਲਣਾ ਉਹਦੀ ਮਿਹਨਤ ਵੇਖੋ ਸਰੀਰ ਸੁੱਤਾ ਪਿਆ ਹਾਰਟ ਤਾਂ ਵੀ ਟਿਕ ਟਿਕ ਚੱਲਦਾ ਰਹਿੰਦਾ ਹਾਰਟ ਨੂੰ ਸੁੱਤਿਆਂ ਵੀ ਚਲਾਉਂਦਾ ਜੇ ਹਾਰਟ ਬੰਦ ਹੋ ਜਾਏ ਭਾਈ ਫਿਰ ਨਾਲੇ ਕੰਮ ਖਤਮ ਫਿਰ ਲੋਕ ਕਹਿੰਦੇ ਸੁੱਤਾ ਹੀ ਰਹਿ ਗਿਆ ਬੰਦਾ ਇਹਨੂੰ ਹਾਰਟ ਨੂੰ ਕੌਣ ਚਲਾਉਂਦਾ ਉਹ ਅਕਾਲ ਪੁਰਖ ਰੱਬ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹੁੰਚ ਨਾ ਸਕੇ ਤੁਮਰੀ ਕਹਾਲ ਅਸੀਂ ਤਾਂ ਤੇਰਾ ਸਰੀਰ ਬਣਾਉਣ ਵਾਲੀ ਘਾਲਣਾ ਦੇ ਲੱਗ

ਪਾਤਸ਼ਾਹ ਤੁਹਾਡੀ ਗੱਤ ਨੂੰ ਤੁਸੀਂ ਜਾਣਦੇ ਹੋ। ਹੇ ਪਾਤਸ਼ਾਹ ਜੀ, ਤੁਹਾਡਾ ਤੁਹਾਨੂੰ ਹੀ ਪਤਾ ਹੈ। ਹੇ ਗੁਰੂ ਅਕਾਲ ਪੁਰਖ ਵਾਹਿਗੁਰੂ, ਜੀਓ ਪਿੰਡ ਜਿੰਦ ਤੇ ਸਰੀਰ ਸਭ ਤੁਮਰੋ ਮਾਲ, ਇਹ ਤੁਹਾਡਾ ਹੀ ਬਣਾਇਆ ਹੋਇਆ। ਕਿਵੇਂ ਸਰੀਰ ਚ ਜਿੰਦ ਟਕਾਈ ਹੈ, ਕਿਵੇਂ ਜਿੰਦ ਨੂੰ ਸਰੀਰ ਚ ਰੱਖਿਆ, ਇਹ ਤੇਰੀਆਂ ਤੂਹੀਓ ਜਾਣਦੇ ਅਕਾਲ ਪੁਰਖ ਵਾਹਿਗੁਰੂ। ਕਦੋਂ ਕੱਢ ਲੈਂਦਾ? ਦੇਖੋ, ਮਰੇ ਸਰੀਰ ਚੋਂ ਘਟਦਾ ਨਹੀਂ ਕੁਛ ਵੀ। ਮੈਡੀਕਲ ਸਾਇੰਸ ਨੇ ਮੰਨ ਲਿਆ, ਮਰਨ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਚ ਮਰੇ ਸਰੀਰ ਦੇ ਕੁਝ ਪਾਰਟਸ ਕੱਢ ਕੇ ਜਿਉਂਦੇ ਸਰੀਰ ਚ ਪਾ ਦੇ, ਉਹ ਕੰਮ ਕਰਦੇ ਨੇ। ਲੋਕ ਮਰਨ ਤੋਂ ਪਹਿਲਾਂ ਅੱਖਾਂ ਦਾਨ ਕਰ ਜਾਂਦੇ ਨੇ, ਮਰੇ ਸਰੀਰ ਦੇ ਪਾਰਟ ਕੱਢ ਕੇ ਜਿਉਂਦੇ ਸਰੀਰ ਚ ਪਾ ਦੇ, ਉਹ ਕੰਮ ਕਰਦੇ। ਸਰੀਰ ਚੋਂ ਘਟਦਾ ਕੁਝ ਨਹੀਂ, ਪਰ ਫਿਰ ਵੀ ਸਰੀਰ ਨੂੰ ਆਪਾਂ ਕਹਿੰਦੇ ਇਹ ਮਰ ਗਿਆ, ਡੈਥ ਹੋ ਗਈ। ਕਿਉਂ? ਰੱਬ ਨੇ ਜਿੰਦ ਕੱਢ ਲਈ। ਪਾਈ ਕਿਹਨੇ ਸੀ? ਉਹਨੇ ਹੀ ਪਾਈ ਸੀ। ਜੀਓ ਪਿੰਡ, ਹੇ ਕਹਾਲ ਪੁਰਖ ਵਾਹਿਗੁਰੂ, ਇਹ ਜਿੰਦ ਪਿੰਡ ਸਰੀਰ ਸਭ ਤੁਸੀਂ

ਚੱਲਦੇ ਹੁਣ ਗੁਰੂ ਦੇ ਦਰ ਉੱਤੇ ਇੱਥੇ ਸੁਰਤ ਆ ਗਈ, ਜਿੱਥੇ ਜਾ ਕੇ ਇਹ ਵੀ ਸੁਰਤੀ ਨੇ ਕਹਿਣਾ ਵੀ ਮੈਂ ਕੁਛ ਕਹਿਣਾ ਹੀ ਨਹੀਂ ਹੈ, ਮੈਂ ਕੁਝ ਮੰਗਣਾ ਹੀ ਨਹੀਂ ਹੈ, ਮੈਂ ਰੱਬ ਨੂੰ ਕਹਿਣਾ ਹੀ ਨਹੀਂ ਹੈ। ਜਦੋਂ ਬਿਲਕੁਲ ਅੰਦਰੋਂ ਖਾਲੀ ਹੋ ਗਏ ਉਦੋਂ ਸਿਰਫ ਤੂੰ ਰਹਿ ਗਿਆ, ਮੈਂ ਵੀ ਮਿਟ ਗਿਆ। ਜਦੋਂ ਤੂੰ ਰਹਿ ਜਾਏ ਫਿਰ ਉਹਨੂੰ ਕਹਿਣ ਦੀ ਕੁਝ ਲੋੜ ਹੈ? ਜਦੋਂ ਜੀਉ ਜਿੰਦ ਤੇ ਉਹ ਇੱਕ ਹੋ ਜਾਏ ਫਿਰ ਉਹਨੂੰ ਕਹਿਣ ਦੀ ਕੀ ਲੋੜ ਹੈ? ਉਹ ਤਾਂ ਅੰਤਰਜਾਮੀ ਹੈ। ਇੱਥੋਂ ਤੱਕ ਧਿਆਨ ਫਿਰ ਸੁਰਤ ਨੂੰ ਲੈ ਜਾਂਦਾ, ਜਿੱਥੇ ਸੁਰਤੀ ਨੇ ਮੰਗਣਾ ਨਹੀਂ ਕੁਝ ਵੀ, ਕਹਿਣਾ ਨਹੀਂ ਕੁਝ, ਇਹੋ ਕਹਿਣਾ ਹੇ ਵਾਹਿਗੁਰੂ ਤੁਸੀਂ ਅੰਤਰਜਾਮੀ ਹੋ, ਅਨ ਬੋਲਤ ਹੀ ਜਾਨੋ ਹਾਲ, ਅਸੀਂ ਕੀ ਬੋਲਣਾ, ਸਾਡੇ ਵਿੱਚ ਕੀ ਹੈ, ਤੁਸੀਂ ਸਭ ਕੁਝ ਬਿਨਾਂ ਬੋਲ

0: ਪਰ ਇੰਨੀ ਨਿਮਰਤਾ ਆਪਣੇ ਆਪ ਨੂੰ ਕੁੱਤਾ ਕਹਿ ਕੇ ਪੁਕਾਰਨਾ। ਬਾਬਾ ਕਬੀਰ ਸਾਹਿਬ ਨੇ ਇੱਕ ਸਲੋਕ ਵਿੱਚ ਕਿਹਾ, ਕਬੀਰ ਕੁਕਰ ਰਾਮ ਕੋ, ਇੰਨੀ ਨਿਮਰਤਾ ਚਾਹੀਦੀ ਹੈ, ਮੁਤੀਆ ਮੇਰੋ ਨਾਉ। ਇਹਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਇੱਤੇ ਕੁਕਰ ਹੋ ਵੇ ਗੰਨਾ ਭੌਂਕਾਂ ਇਸ ਤਨ ਤਾਈ, ਭਗਤ ਹੀਣ ਨਾਨਕ ਦੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਭਗਤੀ ਨਵੀਂ ਹੋਵੇ, ਨਾਮ ਤਾਂ ਤੇਰਾ ਹੀ ਲੱਗਣਾ ਦਾਤਾ, ਅਸੀਂ ਤਾਂ ਇੰਨਾ ਹੀ ਕਰ ਸਕਦੇ। ਜਿਵੇਂ ਕਮਜ਼ੋਰ ਜਿਹਾ ਕੁੱਤਾ ਹੋਵੇ ਨਾ, ਉਹ ਦੂਜਾ ਗਲੀ ਦੇ ਕੁੱਤਿਆਂ ਤੋਂ ਡਰਦਾ, ਪਰ ਮੂੰਹ ਅੱਗੇ ਨੂੰ ਕਰਕੇ ਭੌਂਕਦਾ ਵੀ ਮੈਨੂੰ ਵੱਢ ਨਾ ਲੈਣ। ਕਹਿੰਦੇ ਤੇਰੇ ਕੋਲ ਭਗਤੀ ਨਹੀਂ, ਪਰ ਤੂੰ ਮੂੰਹ ਅੱਗੇ ਰੱਖ ਕੇ ਐ ਤਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਖਸਮ ਦਾ ਨਾਮ ਲੈ ਰਿਹਾ ਉਹਨੇ ਆਪੇ ਰੱਖ ਲੈਣਾ, ਉਹਨੇ ਆਪੇ ਬਚਾ ਲੈਣਾ। ਗੁਰੂ ਕਿਰਪਾ ਕਰੇ ਅਸੀਂ ਗਿਆਨ ਤੋਂ ਅੱਗੇ ਧਿਆਨ ਦੇ ਸਫ਼ਰ ਤੱਕ ਤੁਰ ਸਕੀਏ। ਪਾਵਨ ਸ਼ਬਦ ਜੋ ਰਾਮ ਕਲੀ ਰਾਗ ਅੰਦਰ ਹੈ, ਇਸ ਪਾਵਨ ਸ਼ਬਦ ਦੇ ਸਲੋਕ ਦੀ ਵਿਚਾਰ ਨਾਲ ਜੁੜੀਏ।
1: ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸਲੋਕ।
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਕਲੀ ਰਾਗ ਹੈ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਲੋਕ ਲਿਖਣ ਤੋਂ ਪਹਿਲਾਂ ਲਿਖਿਆ ਰੁੱਤੀ। ਰੁੱਤੀ ਦਾ ਅਰਥ ਹੈ ਜਿਹੜੀਆਂ ਛੇ ਰੁੱਤਾਂ ਕੁਦਰਤ ਨਾਲ ਸੰਬੰਧਿਤ ਹੈ, ਉਹਦੇ ਨਾਲ ਪਾਤਸ਼ਾਹ ਨੇ ਉਪਦੇਸ਼ ਜੋੜ ਕੇ ਸਾਨੂੰ ਸਮਝਾਇਆ। ਭਾਈ ਸਰਦ ਰੁੱਤ ਵਿੱਚ ਕੀ ਹੁੰਦਾ, ਬਸੰਤ ਰੁੱਤ ਵਿੱਚ ਕੀ ਹੈ, ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ ਨੇ, ਕੁੰਮਲਾਂ ਫੁੱਟ ਜਾਂਦੀਆਂ ਨੇ, ਇੱਦਾਂ ਜਿਹੜੇ ਲੋਕ ਸਰਦ ਅਤੇ ਗਰਮ ਵਿੱਚ ਝੜ ਜਾਂਦੇ ਨੇ, ਹੰਕਾਰ ਹੋਮੀ ਈਰਖਾ ਦਵੈਸ਼ ਵਿਕਾਰਾਂ ਵਿੱਚ ਸੁੱਕ ਜਾਂਦੇ ਨੇ, ਉਹ ਗੁਰੂ ਦੇ ਦਰ ਉੱਤੇ ਆ ਕੇ ਉਹਨਾਂ 'ਤੇ ਫਿਰ ਬਸੰਤ ਆ ਜਾਂਦੀ ਹੈ, ਉਹ ਫਿਰ ਹਰੇ ਹੋ ਜਾਂਦੇ ਨੇ। ਇਸ ਤਰ੍ਹਾਂ ਪਾਤਸ਼ਾਹ ਸਲੋਕ ਦਾ ਸਿਰਲੇਖ ਲਿਖਦੇ ਰੁੱਤੀ। ਸਲੋਕ ਅੱਗੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਉਹ ਅਕਾਲ ਪੁਰਖ ਅਦੁੱਤੀ, ਅਕਾਲ ਪੁਰਖ ਰੱਬ ਜਿਹੜਾ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਸਰਵ ਸ਼ਕਤੀ ਮਹਾਨ ਹੈ, ਉਹ ਅਕਾਲ ਪੁਰਖ ਇੱਕੋ ਅੰਕਾਰ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਾਬੂ 'ਚ ਰੱਖਿਆ, ਉਹ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਮਿਲਦਾ।

ਵੀ ਪਾਤਸ਼ਾਹ ਨੇ ਉਹੀਓ ਗੱਲ ਜਿਹੜੀ ਮੁੱਖ ਵਾਕ ਵਿੱਚ ਆਈ ਹੈ, ਭਾਈ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕਰ, ਉੱਥੇ ਫਿਰ ਧਿਆਨ ਵਿੱਚ ਕੀ ਕਹਿਣੇ, ਕਰ ਬੰਧਨ ਪ੍ਰਭ ਪਾਰ ਬ੍ਰਹਮ ਵਾਂਚੋਂ ਸਾਧਾ ਧੂਰ। ਹੇ ਵਾਹਿਗੁਰੂ, ਮੇਰੀ ਬੰਦਨਾ ਅਰਦਾਸ ਬੇਨਤੀ ਹੈ ਆਪਣੇ ਸਾਧਾਂ ਦੀ, ਜਪਣ ਵਾਲਿਆਂ ਦੀ, ਗੁਰਸਿੱਖਾਂ ਦੀ, ਮੈਨੂੰ ਚਰਨ ਧੂੜ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਹੈ, ਵਾਸ਼ਨਾਵਾਂ ਹੁੰਦੀਆਂ, ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ, ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ। ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ, ਇਹਨਾਂ ਵਾਸ਼ਨਾਵਾਂ ਨੂੰ, ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ, ਕੋਈ ਕੰਧ ਕੌਲਾ ਹੈ, ਉਹਦਾ ਪਰਛਾਵਾਂ ਹੈ। ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਦੇ ਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਇਹ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹਿੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜਿਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਉ ਤੂੰ, ਕਮਾਵਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ, ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ, ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਮਾਰੇ ਵਸਤੇ ਤੇ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰਦੇ

0: ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਆ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ।
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ।
1: ਪਿਰਿਆ ਸੰਦੜੀ ਭੁੱਖ ਮੂਹ ਲਾਵਨ ਥੀ ਵਿਥਰਾ।
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰਿਆ ਸੰਦੜੀ ਭੁੱਖ, ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ, ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰਿਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ, ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰਿਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ। ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ, ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ

0: ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ। ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ
0: ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ,
1: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਬਾ ਨਗਰੀ।
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ, ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਹਾਂ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ, ਕਹਿੰਦੇ ਸੁਤਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ, ਜਾਣ ਗੰਧਰਵ ਨਗਰੀ। ਇਹਨੂੰ ਇੰਜ ਸਮਝ ਲਾ ਕਿ ਇਹ ਧੂੰਏ ਦਾ ਸ਼ਹਿਰ ਹੈ, ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂੰਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ, ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ।
1: ਦੁੱਖ ਘਟਾਉ ਡੂਏ ਇਸ ਪੰਧਾ ਨੂੰ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ, ਸੁੱਖ ਘਟਾਉ ਡੂਏ ਇਸ ਪੰਧਾ ਨੂੰ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾ ਨੂੰ ਹੁੰਦਾ ਰਾਹੀ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਉ ਡੂਏ ਇਸ ਪੰਧਾ ਨੂੰ ਕਰ ਕਹਿਣੇ।
1: ਪੌੜੀ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ, ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖ ਹੈ, ਬਿਆਨ ਕਰਨ

0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਣ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀਏ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰਹਿ ਚੰਦਰਾਏ ਨਾ ਸੇਕ ਤੈ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ, ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਨ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ? ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਨ, ਜੋ ਤਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੁਝ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ ਤਿੰਨ ਜਨ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹ ਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਵੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਏ ਨਾ ਕਿਸ ਕੀ ਧਰਿਆ
ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਊਡੇ ਊੜਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰਾ। ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰਾਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਾਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਿਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿੱਤ ਸਰਵਰੜੈ ਭਈ ਦੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ।
प्रणवत नानक तिन की सरना, जिंतु नाही विसरिया। आसा महला पंजवा। पई प्राप्त मानुख देहुरिया, गोविंद मिलन की यह तेरी बरिया। अवर काज तेरा कितै ना काम, मिल साध संगत भज केवल नाम। सरंजाम लाग भव जल तरण कै, जन्म वृथा जात रंग माया कै रहाओ। जप तप

शरण परे की राखो शर्मा, जप तप संयम धर्म ना कमाया।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਹੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਉਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਤੇ

ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਉੱਲ ਚੁੱਕ ਮੁਆਫ ਕਰਨੀ ਸਿੱਖ ਪੜ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਓ

तनासरी महला पहला आरती एक ओंकार।